ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ

ਪ੍ਰਗਟ ਗੁਰਾਂ ਕੀਤੇ। ਜੋ ਪ੍ਰਭ ਕੋ ਮਿਲ ਬੋਝ ਹੈ ਕੋਝ ਸ਼ਬਦ ਮਹਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ, ਪਾਰ ਹੋਏ ਤਾਂ ਮਿਲੇਂਗੇ ਬਦੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ। ਖੰਡਾ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚੱਲਣਾ ਫਿਰਨਾ ਤਾਂ ਸਫਲ ਹੈ ਜੇ ਮਾਲਕ ਦਾ ਸ਼ੁਕਰ ਹੈ, ਨਹੀਂ ਤੇ ਨਾਮ ਬਿਨਾਂ ਜੋ ਪਹਿਰੇ ਖਾਏ ਜਿਉ ਕੂਕਰ ਨਾਮ ਬਿਨਾਂ ਜੇਤਾ ਵਿਵਹਾਰ ਜਿਉ ਮ੍ਰਿਤਕ ਨਾਮ ਤੋਂ ਬਗੈਰ ਕੁਝ ਵੀ ਨਹੀਂ, ਨਾਮ ਤੋਂ ਬਗੈਰ ਕੋਈ ਚੀਜ਼ ਪ੍ਰਵਾਨ ਨਹੀਂ। ਸਤਿਗੁਰਾਂ ਨੇ ਇਹ ਪਾਵਨ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਈ ਹੈ। ਓਏ ਮਨਾ ਤੂੰ ਲਾਹਾ ਲੈ ਰਜ ਰਜ ਕੇ ਫਿਰ ਹਿਰਦੇ ਰੂਪੀ ਘਰ ਵਿੱਚ ਵਿਸ਼ਰਾਮ ਕਰ, ਸਬਰ ਸੰਤੋਖ ਥੋੜਾ ਵੀ ਬਹੁਤਾ ਲੱਗਣ ਲੱਗ ਪੈਂਦਾ ਹੈ, ਮਿੱਟੀ ਨੂੰ ਹੱਥ ਪਾਉਂਦਾ ਹੈ ਸੋਨਾ ਬਣ ਜਾਂਦਾ ਹੈ। ਜੇ ਨਾਮ ਤੋਂ ਬਗੈਰ ਇਕੱਲੇ ਪਦਾਰਥ ਮਾਇਆ ਜੋੜੀ ਹੈ ਕਹਿੰਦੇ ਨੇ ਕਿਸੇ ਕੰਮ ਦੀ ਦੁਖਦਾਈ ਬਣ ਜਾਏਗੀ। ਜੇ ਮਾਇਆ ਨੂੰ ਵੀ ਸੁਖਦਾਈ ਬਣਾਉਣਾ ਹੈ ਨਾ, ਫਿਰ ਨਾਮ ਹੈ, ਸੇਵਾ ਹੈ, ਸਿਮਰਨ ਹੈ, ਇਹ ਐਸੀ ਉਡਾਰੀ ਹੈ ਜਿਉਂਦਿਆਂ ਜੀ ਵੀ ਸਤਿਗੁਰਾਂ ਦੇ ਸੱਚਖੰਡ ਵਿੱਚ ਤੇ ਮਰਨ ਤੋਂ ਬਾਅਦ ਵੀ ਸੱਚਖੰਡ ਮਿਲਦਾ ਹੈ ਜਿਹੜੇ ਨਾਮ ਨਾਲ ਇੱਕ ਇੱਕ ਸਵਾਸ ਸਫਲਾ ਬਣਾਉਂਦੇ।

0: ਸਾਰੀ ਸੰਗਤ ਪਿਆਰ ਸਾਹਿਤ ਆਖੋ ਭਾਈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨ ਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਗੁਰੂ ਗਰੀਬ ਨਿਵਾਜ ਸਭ ਤੇ ਊਚ ਜਾਂ ਕਾ ਦਰਬਾਰ ਸਦਾ ਸਦਾ ਤਾ ਕੋ ਜੌਹਾਰ ਦੇਂਦੇ ਤੋਟ ਨਹੀਂ ਭੰਡਾਰ ਖਿਨ ਮੈਂ ਥਾਪ ਉਥਾਪਣ ਹਾਰ ਜਾਂ ਕਾ ਹੁਕਮ ਨਾ ਮਿਟੈ ਕੋਏ ਵਾਹਿਗੁਰੂ ਜੀ ਵਾਹਿਗੁਰੂ ਜੀ ਜਾਂ ਕਾ ਹੁਕਮ ਨਾ ਮਿਟੈ ਕੋਏ ਸਿਰ ਪਾਤਸ਼ਾਹ ਸਾਚਾ ਸੋਏ ਜਿਸ

0: ਨਾਨਕ ਤਾ ਕੀ
1: ਉਸਤਤ
0: ਕਰਦਾ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਦਿ ਸਾਹਿਬ ਸ੍ਰੀ ਗੁਰੂ
1: ਗ੍ਰੰਥ
0: ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਬਾਰਗਾਹ ਅੰਦਰ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦਾ ਖਾਸ ਰੂਪ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਬਹੁਤ ਵੱਡਿਆਂ ਭਾਗਾਂ ਵਾਲੇ ਓ ਕਰਮਾਂ ਵਾਲੇ ਓ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ

0: ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਅੰਮ੍ਰਿਤਮਈ ਹਾਂਜੀ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਰੱਬੀ ਬਾਣੀ ਤੁਰਕੀ ਬਾਣੀ ਨੂੰ ਜੀਵ ਪੜ੍ਹ ਕੇ ਜਾਂ ਸਰਵਣ ਕਰਕੇ ਗੁਰੂ ਸਵਾਰੇ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਬਖਸ਼ੇ ਹੋਏ ਜੀਵਨ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰਕੇ ਬੰਦਗੀ ਕਰਕੇ ਵਾਹਿਗੁਰੂ ਨਿਰੰਕਾਰ ਜੀ ਦਾ ਹੀ ਰੂਪ ਹੋ ਜਾਂਦਾ ਹੈ। ਇਹ ਗੁਰੂ ਕੀ ਅਪਾਰ ਬਖਸ਼ਿਸ਼ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਚਨ ਨੇ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਣ ਛਿਣ ਔਧ ਘਟੈ ਨਿਸ ਬਾਸੁਰ ਬਿਰਥਾ ਜਾਤ ਹੈ ਦੇ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਹੁਣ ਸੰਗਤ ਵਿੱਚ ਆਵੇਗਾ, ਬਾਣੀ ਪੜੇਗਾ, ਬਾਣੀ ਗੁਰੂ ਹੈ, ਗੁਰੂ ਦੁਆਰੇ ਗਿਆਨ ਪ੍ਰਾਪਤ ਹੋਵੇਗਾ। ਤੁਹਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਬੰਦਿਆ, ਵਾਹਿਗੁਰੂ ਨਿਰੰਕਾਰ ਜੀ ਦੇ ਘਰ ਦੀ ਖਬਰ ਲਿਆ ਕਰ, ਬਾਣੀ ਨੂੰ ਪੜਿਆ ਕਰ, ਬਾਣੀ ਨੂੰ ਸੁਣਿਆ ਕਰ। ਜਦੋਂ ਪਤਾ ਲੱਗੇਗਾ ਬਾਣੀ ਦੁਆਰੇ ਤੈਨੂੰ ਗਿਆਨ ਮਿਲੇਗਾ। ਅੱਜ ਗਿਆਨ ਦੇ ਹੀ ਬੋਲ ਆਉਣੇ ਨੇ, ਤੈਨੂੰ ਪਤਾ ਲੱਗ ਜਾਵੇਗਾ। ਥੋੜੇ ਥੋੜੇ ਸਮੇਂ ਅੰਦਰ ਅੱਖ ਚਮਕਦਿਆਂ ਚਮਕਦਿਆਂ ਉਮਰਾਂ ਘਟਦੀ ਜਾ ਰਹੀ ਹੈ। ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਘਟ ਨਿਸ ਬਾਸੁਰ ਨਿਸ ਮਿੰਜ ਰਾਤ ਬਾਸੁਰ ਮਿੰਜ ਦਿਨ ਦਿਨ ਤੇ ਰਾਤ ਦੇ ਸੰਵਾਦ ਕਰਕੇ ਘਟਦਾ ਹੀ ਆ ਨਾ। ਬਿਰਥਾ ਜਾਤ ਹੈ ਇਹ ਜਿਹੜੇ ਸਵਾਸ ਨੇ ਤੇਰੇ ਬਿਰਥ ਜਾ ਰਹੇ ਨੇ। ਥੋੜਾ ਜਿਹਾ ਹੋਰ ਗਹਿਰਾਈ ਨਾਲ ਵੇਖ, ਤਰਨਾ ਪੋ ਵਿਖਣ ਸਿਉਂ ਖੋਇਓ। ਜਦੋਂ ਜਵਾਨੀ ਆਈ ਸੀ ਉਦੋਂ ਤਾਂ ਵਿਸ਼ਿਆਂ ਵਿਕਾਰਾਂ ਵਿੱਚ ਲੰਘ ਗਈ, ਉਦੋਂ ਬੰਦਾ ਕਹਿੰਦਾ ਜੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ। ਫੁੱਲ ਜਦੋਂ ਖਿੜਦਾ ਹੈ ਬੜਾ ਸੋਹਣਾ ਲੱਗਦਾ ਹੈ, ਬੜਾ ਸੁਹੱਪਣ ਵਾਲਾ ਹੁੰਦਾ ਹੈ, ਪਰ ਫੁੱਲ ਦਾ ਸਮਾਂ ਬਹੁਤਾ ਨਹੀਂ ਹੁੰਦਾ। ਥੋੜੇ ਸਮੇਂ ਬਾਅਦ ਉਹ ਕੁਮਲਾ ਜਾਂਦਾ ਹੈ, ਜਾਂ ਕੋਈ ਤੋੜ ਲੈਂਦਾ, ਜਾਂ ਉਹਦੀਆਂ ਖੱਖੜੀਆਂ ਜਿਹੜੀਆਂ ਨਾ ਹਵੇ ਦੇ ਬੁੱਲੇ ਨਾਲ ਉੱਡ ਜਾਂਦੀਆਂ ਨੇ। ਤੇਵੇਂ ਧਨ ਹੈ ਜਿਹੜੀ ਜਵਾਨੀ ਹੈ, ਇੱਕ ਫੁੱਲ ਵਰਗੀ ਹੈ। ਇਸ ਧਨ ਤੇ ਜਵਾਨੀ ਨੂੰ ਜਾਂਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਧਨ ਜੋਬਨ ਅਰ ਫੁੱਲੜਾ, ਹਾਂਜੀ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ
1: ਚਾਰ।
0: ਕਹਿੰਦੇ ਚਾਰ ਕ ਦਿਨਾਂ ਦੀ ਖੇਡ ਹੈ। ਪੱਬਣ ਕੇਰੇ ਪੱਤ ਜਿਉ ਢਲ ਢੁੱਲ ਜੋਮਣ ਹਾਰ। ਵਗਦੇ ਦਰਿਆਵਾਂ ਦੇ ਕੋਲ ਜਿਹੜੇ ਜਗ੍ਹਾ ਬਣੀਆਂ ਹੁੰਦੀਆਂ ਨੇ, ਮਿੱਟੀ ਦੇ ਤੋੜੇ ਬਣੇ ਹੁੰਦੇ ਨੇ, ਬੜੇ ਮਜ਼ਬੂਤ ਹੁੰਦੇ ਨੇ, ਪਰ ਕਿਧਰੇ ਪਾਣੀ ਦੀ ਛਾਲ ਆਵੇ ਤੇ ਸਾਰਾ ਹੀ ਰੁੜ ਕੇ ਲੈ ਜਾਂਦੇ ਨੇ, ਉੱਥੇ ਪਾਟ ਪਾਟ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਛਿਣ ਛਿਣ ਔਧ ਘਟ ਨੇ ਸੁਬਾਸੁਰ ਬਿਰਥਾ ਜਾਤ ਹੈ ਦੇਹ। ਉਹ ਤਰਨਾ ਪੋ ਵਿਖਣ ਸਿਉ ਖੋਇਓ। ਫਿਰ ਕਹਿੰਦੇ ਬਾਲਪਨ ਅਗਿਆਨਾ, ਬਾਲਪਨ ਜਿਹੜਾ ਕਹਿੰਦੇ ਸਮਝ ਨਹੀਂ ਹੈ, ਪਰ ਅੱਗੇ ਕੀ ਹੋਇਆ, ਬਿਰਧ ਭਇਓ ਅਜੋ ਨੇ ਸਮਝ। ਬਾਲਪਣ ਤੇ ਕਹਿੰਦੇ ਜੀ ਸਮਝ ਨਹੀਂ ਹੈ, ਤੇ ਜਵਾਨੀ ਜਿਹੜੀ ਹੈ ਵਿਕਾਰਾਂ ਵਿੱਚ ਲੰਘ ਗਈ ਹੈ, ਤੇ ਬਿਰਧ ਅਵਸਥਾ ਹੋ ਗਈ। ਮਹਾਰਾਜ ਕਹਿੰਦੇ ਵੀ ਅਜੇ ਵੀ ਨਹੀਂ ਸਮਝਦਾ। ਬਿਰਧ ਭਇਓ ਅਜੋ ਨੇ ਸਮਝ, ਕੌਣ ਕੁਮਾਤੋ ਰਝਾਨਾ। ਮਾਨਸ ਜਨਮ, ਵਾਹਿਗੁਰੂ ਮਾਨਸ ਜਨਮ ਦਿਓ ਜੇ ਠਾਕੁਰ, ਜਿਸ ਵਾਹਿਗੁਰੂ ਜੀ ਨੇ ਤੈਨੂੰ ਦੁਰਲੱਭ ਦੇ ਪਈ ਦਿੱਤੀ ਹੈ। ਇਹ ਸਰੀਰ ਬਖਸ਼ਿਆ, ਇਹਦੇ ਇੰਦਰੇ ਬਖਸ਼ੇ ਨੇ, ਨੌ ਬਰਨੌ ਸਰੀਰ ਬਖਸ਼ਿਆ ਹੈ। ਸੋ ਉਹ ਪਰਮਾਤਮਾ ਤੈ ਤੂੰ ਕਿਉਂ ਵਿਸਾਰਿਓ, ਉਹਦਾ ਨਾਮ ਕਿਉਂ ਭੁਲਾ ਦਿੱਤਾ ਹੈ। ਆਖੋ ਫਿਰ ਸਤਨਾਮ ਸ਼੍ਰੀ
1: ਵਾਹਿਗੁਰੂ।
0: ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉਂ ਵਿਸਾਰਿਓ, ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖ ਨ ਤਾਂ ਕੋ ਗਾਇਓ। ਮਾਇਆ ਕੋ ਮਦ ਕਹਾਂ ਕਰਤ ਹੈ, ਕੀਦਾ ਹੰਕਾਰ ਕਰਦਾ ਹੈ। ਹੰਕਾਰ ਮਾਇਆ ਪਦਾਰਥਾ ਦਾ ਨਾ ਕਰਿਆ ਕਰ। ਮਾਇਆ ਕੋ ਮਦ ਕਹਾਂ ਕਰਤਾ ਹੈ, ਹਾਂਜੀ ਕਿਉਂ ਨਾ ਕਰਾਂ ਜੀ। ਮਹਾਰਾਜ ਕਹਿੰਦੇ ਫਿਰ ਚੇਤਾ ਰੱਖ ਲਾ, ਸੰਗ ਨਾ ਕਾਹੂ ਜਾਈ, ਜਾਂਦਿਆਂ ਨਾਲ ਥੋੜੇ ਜਾਣਾ ਹੈ। ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨਾ ਕਾਹੂ ਜਾਈ, ਨਾਨਕ ਕਹਿਤ ਚੇਤ। ਰੱਬ ਨੂੰ ਚੇਤੇ ਕਰਿਆ ਕਰ, ਰੱਬ ਨੂੰ ਯਾਦ ਕਰਿਆ ਕਰ, ਰੱਬ ਨੂੰ ਹਰ ਥਾਂ ਤੇ ਵੇਖਿਆ ਕਰ, ਉਹਨੂੰ ਆਪਣੇ ਅੰਗ ਸੰਗ ਵੇਖਿਆ ਕਰ, ਉਹਨੂੰ ਆਪਣੇ ਅੰਦਰ ਵੀ ਵੇਖਿਆ ਕਰ। ਮਾਇਆ ਕੋ ਮਦ ਕਹਾਂ ਕਰਤਾ, ਸੰਗ ਨਾ ਕਾਹੂ ਜਾਈ, ਨਾਨਕ ਕਹਿਤ। ਕਹਿ ਰਹੇ ਨੇ ਸਤਿਗੁਰੂ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ। ਜਦੋਂ ਚੇਤੇ ਕਰੇਗਾ ਚਿੰਤਾ ਵੀ ਚਲਾ ਜਾਣਗੀਆਂ, ਇੱਕ ਵੱਡੀ ਕਿਰਪਾ ਹੋ ਜਾਵੇਗੀ। ਜਦੋਂ ਤੇਰੇ ਸਵਾਸ ਨਿਕਲਦੇ ਹੋਣਗੇ ਨਾ, ਘੋਰੜੂ ਵੱਜਦਾ ਹੋਵੇਗਾ, ਸਾਰੇ ਪਿਛਾਂ ਖਲੋਤੇ ਹੋਣਗੇ, ਉਦੋਂ ਸਤਨਾਮ ਸ਼੍ਰੀ ਵਾਹਿਗੁਰੂ ਤੇਰਾ ਸਹਾਈ ਹੋਵੇਗਾ। ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਦੀ ਸੰਗਤ ਕਰਦੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਹੋ, ਸਤਿਗੁਰਾਂ ਦੀ ਸੰਗਤ ਹੁੰਦੀ ਹੈ, ਲੜੀਵਾਰ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ, ਸਭ ਕਿਰਪਾ ਮੇਰੇ ਸਤਿਗੁਰੂ ਜੀ ਦੀ ਹੈ, ਅਪਾਰ ਬਖਸ਼ਿਸ਼ ਹੈ। ਆਓ ਅੱਜ ਦੇ ਜੋ ਪਾਵਨ ਅੰਮ੍ਰਿਤ ਬਚਨ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਅੰਮ੍ਰਿਤ ਬਚਨਾਂ ਨਾਲ ਭਾਈ ਸਾਂਝ ਪਾਈਏ, ਤੁਹਾਡੀ ਇਕਾਗਰਤਾ ਬਣ ਗਈ ਹੈ, ਮੇਰੀ ਵੀ ਬਣ ਜਾਵੇ, ਹੋਰ ਕਿਰਪਾ ਹੋ ਜਾਵੇ, ਪਿਆਰ ਵਿੱਚ ਸਰਵਣ ਕਰੋ ਜੀ।
2: ਸਲੋਕ ਮਹੱਲਾ ਪਹਿਲਾ।
0: ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਹਿਲਾਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਫਿਰ ਕਹਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਪਹਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਓ ਬਣਿਆਈ, ਬਾਬਾ ਪੈਂਦਾ ਸੱਚ ਖੰਡ, ਨੌ ਨਿਦ ਨਾਮ ਗਰੀਬੀ ਪਾਈ, ਬਾਬਾ ਵੇਖੇ ਧਿਆਨ ਧਰ, ਵਾਹਿਗੁਰੂ ਸਭ ਧਰਤੀ ਸਾ ਪ੍ਰਿਥਵੀ ਜਲ ਆਈ, ਬਾਬਾ ਦੇਖੇ ਧਿਆਨ ਧਰ, ਪ੍ਰਿਥਵੀ ਸਭ ਜਲਤੀ ਨਜ਼ਰ ਆ ਰਹੀ ਹੈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਬਾਜੋ ਗੁਰੂ ਗਵਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਲੋਕਾਂ ਨੂੰ ਗਿਆਨ ਵੰਡਣ ਵਾਸਤੇ, ਜੀਵਾਂ ਦੀ ਕਲਿਆਣ ਕਰਨ ਵਾਸਤੇ, ਕਲਯੁਗੀ ਜੀਵਾਂ ਨੂੰ ਰੂਹਾਨੀਅਤ ਮਾਰਗ ਦੇਣ ਵਾਸਤੇ, ਤੁਹਾਨੂੰ ਗੁਰੂ ਨਾਨਕ ਮਹਾਰਾਜ ਨੇ ਚਾਰ ਉਦਾਸੀਆਂ ਕਰਕੇ ਕਲਿਆਣ ਕੀਤੀ ਹੈ, ਤੇਵੇਂ ਗੁਰੂ ਨਾਨਕ ਮਹਾਰਾਜ ਅੱਜ ਹੋਰ ਬਖਸ਼ਿਸ਼ ਗੁਰਸੰਗਤ ਜੀ ਕਰਦੇ ਹਨ।
2: ਗਿਆਨ ਵਿਹੋਣਾ ਗਾਵੇ ਗੀਤ,
0: ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਗਿਆਨ ਤੋਂ ਭਾਵ ਹੈ ਆਤਮਕ ਗਿਆਨ, ਗਿਆਨ ਤੋਂ ਭਾਵ ਹੈ ਪ੍ਰੀਤ। ਪਾਤਸ਼ਾਹ ਜੀ ਕਹਿੰਦੇ ਗੀਤ ਤੇ ਗਾ ਰਿਹਾ ਹੈ, ਮੇਰੇ ਵਾਹਿਗੁਰੂ ਜੀ ਦੇ ਸੋਹਲੇ ਤੇ ਗਾ ਰਿਹਾ ਹੈ, ਪਰ ਗਿਆਨ ਤੋਂ ਸੱਖਣਾ ਹੈ, ਪ੍ਰੀਤੀ ਤੋਂ ਸੱਖਣਾ ਹੈ, ਕੇਵਲ ਜੋ ਗਾ ਰਿਹਾ ਹੈ, ਕੇਵਲ ਜੋ ਕਥਾ ਕਰ ਰਿਹਾ ਹੈ, ਕੇਵਲ ਜੋ ਕੀਰਤਨ ਕਰ ਰਿਹਾ ਹੈ, ਕੇਵਲ ਜੋ ਬਹੁਤ ਬਾਹਰਲਾ ਕੁਝ ਕਰਮ ਕਰ ਰਿਹਾ ਹੈ, ਉਹਦੇ ਵਿੱਚ ਮੇਰੇ ਵਾਹਿਗੁਰੂ ਜੀ ਦੇ ਪ੍ਰਤੀ ਪ੍ਰੇਮ ਨਹੀਂ ਹੈ, ਕੇਵਲ ਇਹ ਕਹਿ ਰਿਹਾ ਵੀ ਇਹ ਮੇਰੀ ਰੋਜੀ ਹੈ, ਰੋਜੀ ਤਾਂ ਚੱਲੀ ਜਾਣੀ ਹੈ, ਰੋਜੀ ਤਾਂ ਚੱਲੀ ਜਾਣੀ ਹੈ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜ ਪਾਸ, ਵਾਹਿਗੁਰੂ ਸਾਰਿਆਂ ਨੂੰ ਪੈਦਾ ਕਰਕੇ ਜੀਵਾਂ ਨੂੰ ਪਾਲਦਾ ਹੈ, ਪਰ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਜੀ ਤੇ ਗੀਤ ਗਾ ਰਿਹਾ ਹੈ, ਬਾਣੀ ਪੜ ਰਿਹਾ, ਤੇ ਉਹਦੇ ਵਿੱਚ ਉਹਦੀ ਕਿਰਪਾ ਸਮਝ ਪਰਾ ਲਬਧ ਤੇ ਟੇਕਿਆ ਰਹੋ, ਜੇ ਤੈਨੂੰ ਰੱਬ ਨੇ ਗਿਆਨ ਦਿੱਤਾ, ਇੱਕ ਹੈ ਬਾਹਰਲਾ ਗਿਆਨ, ਬਾਹਰਲਾ ਗਿਆਨ ਕੀ ਹੈ ਵੀ ਪ੍ਰਮਾਤਮਾ ਨੇ ਗਿਆਨ ਤੇ ਦੇ ਦਿੱਤਾ, ਪਰ ਉਸ ਗਿਆਨ ਨੂੰ ਲੈ ਕੇ ਆਪ ਕੁਝ ਨਹੀਂ ਕੀਤਾ, ਜਿਹਨੂੰ ਕਹਿ ਦੇਈਏ ਅਵਰ ਉਪਦੇਸ਼, ਗਿਆਨ ਹੈ ਉਪਦੇਸ਼ ਦਿੰਦਾ ਹੈ, ਉਪਦੇਸ਼ ਦੇ ਰਿਹਾ ਹੈ, ਅਵਰ ਉਪਦੇਸ਼ ਆਪ ਨਾ ਕਰੇ, ਤਾਂ ਮਹਾਰਾਜ ਨੇ ਲਿਹਾਜ ਨੇ ਰੱਖੀ, ਆਵਤ ਜਾਵਤ ਜਨਮੈ ਮਰ। ਫਿਰ ਬਾਬਾ ਕਬੀਰ ਸਾਹਿਬ ਜੀ ਦੇ ਇੱਕ ਬੋਲ ਕਹੇ ਨੇ, ਕਬੀਰ ਸਾਹਿਬ ਜੀ ਕਹਿੰਦੇ ਕਬੀਰ ਅਵਰੇ ਕੋ ਉਪਦੇਸ਼ ਤੇ, ਗਿਆਨ ਹੈ ਉਪਦੇਸ਼ ਦੇ ਰਿਹਾ ਹੈ, ਅੰਦਰ ਪ੍ਰੀਤੀ ਨਹੀਂ ਹੈ, ਕਥਾ ਕਰ ਰਿਹਾ ਪਰ ਅੰਦਰ ਪ੍ਰੇਮ ਨਹੀਂ ਹੈ, ਕੀਰਤਨ ਕਰ ਰਿਹਾ ਪਰ ਅੰਦਰ ਪ੍ਰੀਤੀ ਨਹੀਂ ਹੈ। ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ,
2: ਰੇਤ
0: ਆਪਣੇ ਮੂੰਹ ਤੇ ਰੇਤ ਪੈ ਰਹੀ ਹੈ, ਘਟਾ ਪੈ ਰਿਹਾ ਹੈ, ਆਪ ਤੇ ਕਦੇ ਨਿਤਨੇਮ ਕੀਤਾ ਹੀ ਨਹੀਂ ਹੈ, ਆਪ ਤੇ ਕਦੇ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਹੈ, ਆਪ ਤੇ ਕਦੇ ਜਪਿਆ ਹੀ ਨਹੀਂ ਹੈ ਸਤਨਾਮ ਸ਼੍ਰੀ
2: ਵਾਹਿਗੁਰੂ।
0: ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰੱਖ ਤੇ ਪਰਾਏ ਘਰਾਣੀ ਦੀ ਰਾਖੀ ਕਰਨ ਵਾਸਤੇ ਉਪਦੇਸ਼ ਦੇ ਰਿਹਾ ਹੈ, ਖਾਇਆ ਘਰ ਕਾ ਖੇਤ ਤੇ ਆਪਣੇ ਘਰ ਦੀ ਖੇਤ ਜਿਹੜੀ ਸ਼ੁਭ ਗੁਣਾਂ ਦੀ ਫਸਲ ਹੈ ਉਹਨੂੰ ਖਾਈ ਜਾ ਰਿਹਾ, ਉਜੜੀ ਜਾ ਰਹੀ ਹੈ, ਵਿਕਾਰ ਉਹਨੂੰ ਖਾਈ ਜਾਂਦੇ, ਉਹਦੇ ਵੱਲੇ ਖਿਆਲ ਨਹੀਂ ਕਰਦਾ। ਮਹਾਰਾਜ ਜੀ ਕਿਰਪਾ ਕਰਦੇ ਨੇ, ਗੀਤ ਸ਼ਬਦ ਕੀ ਹੈ, ਪਿਆਰ ਵਿੱਚ ਮੇਰੇ ਵਾਹਿਗੁਰੂ ਜੀ ਦੀ ਅੰਮ੍ਰਿਤ ਸੋਹਲੇ ਬਾਣੀ ਨੂੰ ਪੜਨਾ। ਇੱਕ ਗੀਤ ਸ਼ਬਦ ਸੋਰਠ ਰਾਗ ਵਿੱਚ ਵੀ ਭਾਈ ਸਾਹਿਬ ਜੀ ਆਉਂਦਾ ਹੈ, ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਸ਼ੁਰੂ ਹੁੰਦੇ ਨੇ ਸੋਰਠ ਰਾਗ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦੇ, ਤਾਂ ਉਦੋਂ ਇਹ ਸ਼ਬਦ ਆਰੰਭਤਾ ਹੈ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ
2: ਗੀਤ,
0: ਆ ਗਿਆ ਨਾ ਸ਼ਬਦੋ ਗੀਤ, ਮਹਾਰਾਜ ਕਹਿੰਦੇ ਗੀਤ ਹੈ, ਆ ਤੁਸੀਂ ਬੈਠੇ ਹੋਏ ਹੋ ਨਾ, ਇੱਕ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਕੰਨਾਂ ਨਾਲ ਸੁਣੀ ਜਾ ਰਹੇ ਹੋ, ਰੇ ਮਨ ਰਾਮ ਸਿਉ ਕਰ ਪ੍ਰੀਤ, ਇਹ ਪ੍ਰੀਤੀ ਹੈ, ਇਹ ਗੀਤ ਗਾਏ ਜਾ ਰਹੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਫਿਰ ਕਹਿੰਦੇ ਘਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ
2: ਪੁਨੀਤ,
0: ਪੁਨੀਤ ਤੂੰ ਪਾਤਰ ਤੋਂ ਪਵਿੱਤਰ ਬਣ ਜਾਵੇਗਾ। ਇੱਕ ਗੀਤ ਸ਼ਬਦ ਹੋਰ ਵੀ ਆਉਂਦਾ ਜੀ, ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਬਦ ਹੈ। ਜਦੋਂ ਤੁਸੀਂ ਸ਼ਬਦ ਪੜ੍ਹਦੇ

0: ਨਾਮ ਸ਼੍ਰੀ। ਇਹ ਤੇ ਗਿਆਨ ਮਿਲਣਾ ਨਾ ਗੁਰੂ ਦੀ ਬਾਣੀ ਤੋਂ ਬਿਨਾਂ ਗਿਆਨ ਮਿਲ ਜਾਵੇਗਾ। ਇਹ ਜਗ ਦੀ ਝੂਠੀ ਪ੍ਰੀਤੀ ਆ, ਇਹ ਜਗ ਦੀ ਪ੍ਰੀਤੀ ਸੱਚੀ ਨਹੀਂ ਹੈ। ਪਰਿਵਾਰ ਕੁਟੁੰਬ ਕਬੀਲੇ ਦੀ ਪ੍ਰੀਤੀ ਝੂਠੀ ਹੈ, ਗਿਆਨ ਹੈ, ਇਹ ਸਾਰੇ ਸੁੱਖਾਂ ਦੇ ਸਾਧਨ ਹੈ। ਪਾਤਸ਼ਾਹ ਜੀ ਕਹਿੰਦੇ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਭ ਲਾਗੇ, ਕਿਆ ਦਾਰ ਕਿਆ ਮੀਤ। ਮੇਰੋ ਮੇਰੋ ਜਿੰਨਾ ਚਿਰ ਚਾਰ ਕੌਡੀਆਂ ਕੋਲ ਜੇ ਮੇਰਾ ਮੇਰਾ ਕਹਿੰਦੇ ਨੇ, ਮੇਰੋ ਮੇਰੋ ਸਭ ਕਹਿ ਤੇ ਹਿੱਤ ਸਿਉ ਬਾਂਧਿਓ, ਚੀ ਤੇ ਗਿਆਨ ਹੈ ਅੰਤ ਕਾਲ ਸੰਗੀ ਨਹਿ ਕਹੁ। ਇਹ ਅਚਰਜ ਹੈ ਰੀਤ, ਨਾਨਕ ਭੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਮੇਰੇ ਵਾਹਿਗੁਰੂ ਜੀ ਦੇ ਗੀਤ ਨੂੰ ਗਾਵੇ। ਹਾਂ, ਬਾਣੀ ਪੜ੍ਹਨੀ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹਨੂੰ ਗੀਤ ਨਾ ਸਮਝ ਲਵੇ ਵੀ ਇਹ ਗਾਣੇ ਨੇ, ਨਾ ਨਾ ਨਾ, ਬਿਲਕੁਲ ਨਹੀਂ ਹੈ। ਪੜ੍ਹਨੀ ਪਿਆਰ ਦੇ ਵਿੱਚ ਹੈ, ਬਹੁਤ ਅੰਦਰੋਂ ਗਹਿਰਾਈ ਵਿੱਚ ਪੜ੍ਹਨੀ ਹੈ, ਪਰ ਇਹ ਬਾਹਰਲੇ ਗੀਤ ਨਾ ਸਮਝ ਲਵੀ। ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਮਹਾਰਾਜ ਕਹਿੰਦੇ ਨੇ ਗੌੜੀ ਰਾਗ ਦੀ ਭਗਤ ਬਾਣੀ ਹੈ, ਲੋਕ ਜਾਣੈ ਇਹੋ
1: ਗੀਤ ਹੈ,
0: ਗੀਤ ਹੈ ਇਹੋ ਤੋ ਬ੍ਰਹਮ ਵਿਚਾਰ। ਇਹ ਗੀਤ ਬਾਹਰਲੇ ਨਹੀਂ ਹੈ, ਇਹ ਰੱਬੀ ਬਾਣੀ ਹੈ, ਇਹ ਧੁਰਕੀ ਬਾਣੀ ਹੈ, ਇਹ ਨਿਰੰਕਾਰ ਦੀ ਬਾਣੀ ਹੈ, ਇਹ ਗੁਰੂ ਦੀ ਬਾਣੀ ਹੈ। ਇਹਨੂੰ ਬਾਹਰਲੇ ਗੀਤ ਨਾ ਸਮਝ, ਇਹਨੂੰ ਅੰਦਰ ਸਮਝ ਲਾ। ਫਿਰ ਮਹਾਰਾਜ ਕਹਿੰਦੇ ਇਸ ਬਾਣੀ ਨੂੰ ਪਿਆਰ ਵਿੱਚ ਸੁਣ ਲਵੇਗਾ, ਜੇ ਸੁਣ ਨਹੀਂ ਜਾਂਦਾ ਪੜ੍ਹ ਲਵੇਗਾ, ਗਾ ਲਵੇਗਾ, ਤੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਸੰਸਾ ਨਾ ਕਰੀ, ਲੋਕ ਜਨ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਵਾਰ, ਕੋਈ ਗਾਵੇ ਕੋ ਸੁਣੈ, ਕੋਈ ਪੜ ਲਵੇ ਤੇ ਕੋਈ ਸੁਣ ਲਵੇ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ ਕਹੋ ਕਬੀਰ, ਸੰਸਾ ਨਹੀਂ ਅੰਤ ਪਰਮ ਗਤ ਪਾਏ। ਮਹਾਰਾਜ ਕਹਿੰਦੇ ਕੋਈ ਸੰਸਾ ਨਹੀਂ ਹੈ। ਜਦੋਂ ਗਿਆਨ ਮਿਲ ਜਾਂਦਾ ਹੈ ਨਾ, ਫਿਰ ਜੇ ਧਨ ਆ ਗਿਆ ਤਾਂ ਕੋਈ ਖੁਸ਼ੀ ਨਹੀਂ ਹੈ, ਧਨ ਚਲਾ ਗਿਆ ਤੇ ਕੋਈ ਗਮੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਗਿਆਨ ਮਿਲ ਜਾਂਦਾ ਹੈ ਨਾ, ਇੱਥੋਂ ਤੱਕ ਬਾਤ ਬਣ ਜਾਂਦੀ ਹੈ, ਇਸ ਸਰੀਰ ਦੇ ਨਾਲ ਪ੍ਰੇਮ ਵੀ ਛੁੱਟ ਜਾਂਦਾ ਹੈ, ਫਿਰ ਅੱਗੇ ਹੋਰ ਕਿਰਪਾ ਹੋ ਜਾਂਦੀ ਹੈ। ਲੋਕਾਂ ਦੀ ਪਰਵਾਹ ਨਹੀਂ ਕਰਦਾ, ਕੋਈ ਵਰਣ ਨਹੀਂ ਰਹਿ ਜਾਂਦਾ, ਕੋਈ ਜਾਤ ਨਹੀਂ ਰਹਿ ਜਾਂਦੀ, ਫਿਰ ਤੇ ਉਹ ਬੰਦਾ ਰੱਬ ਦੇ ਵਰਗਾ ਰੱਬ ਵਿੱਚ ਹੀ ਸਮਾ ਜਾਂਦਾ ਹੈ। ਬੜੇ ਸੋਹਣੇ ਬਾਚਾਂ ਲਿਖੇ ਨੇ, ਕਹਿੰਦੇ ਆਏ ਕੋ ਹਰਖ ਨਹੀਂ, ਸਾਡੇ ਕੋਲ ਤੇ ਚਾਰ ਕਬੱਡੀਆਂ ਆ ਜਾਣ ਤਾਂ ਅਸੀਂ ਸਮਾਉਂਦੇ ਨਹੀਂ ਹੈ ਫੁੱਲ। ਆਏ ਕੋ ਹਰਖ ਨਹੀਂ, ਗਏ ਕੋ ਸੋਗ ਨਾ ਹੀ, ਗਿਆਨ ਹੈ। ਜੇ ਚਲਾ ਗਿਆ ਤੇ ਕੋਈ ਸੋਗ ਨਹੀਂ ਹੈ, ਕੋਈ ਗਮ ਨਹੀਂ ਹੈ, ਦੇਣ ਵਾਲਾ ਵੀ ਉਹੀ ਹੈ ਤਾਂ ਲੈਣ ਵਾਲਾ ਵੀ ਉਹੀ ਹੈ ਨਾ, ਉਸ ਤੋਂ ਬਿਨਾਂ ਤੇ ਹੈ ਹੀ ਕੁਝ ਨਹੀਂ ਹੈ। ਆਏ ਕੋ ਹਰਖ ਨਹੀਂ, ਗਏ ਕੋ ਸੋਗ ਨਹੀਂ, ਕੈਸੇ ਨਿਰਦੁੰਦ ਭਏ ਸਮਝਣੇ ਕੀ ਬਾਤ ਹੈ, ਸਮਝਣ ਦੀ ਗੱਲ ਹੈ। ਦੇਹ ਨੇਹ ਨੇਰੇ ਨਾਹੀ, ਇੱਥੋਂ ਤੱਕ ਗਿਆਨ ਵਾਲਾ ਪੁਰਸ਼ ਉਹ ਦੇਹ ਨਾਲ ਵੀ ਪਿਆਰ ਨਹੀਂ ਕਰਦਾ, ਕਿਉਂਕਿ ਦੇਹ ਤਾਂ ਬਿਨ ਸੰਹਾਰੀ ਹੈ, ਆਤਮਾ ਤਾਂ ਨਿਰਲੇ ਪੈਣਾ, ਆਤਮਾ ਤਾਂ ਅਟਲ ਹੈ। ਦੇਹ ਨੇਹ ਨੇਰੇ ਨਾਹੀ, ਪਾਤਸ਼ਾਹ ਜੀ ਕਹਿੰਦੇ ਇਹਦੇ ਨਾਲ ਨੇਹ ਨਹੀਂ ਕਰਦਾ। ਆਏ ਕੋ ਹਰਖ ਨਹੀਂ, ਗਏ ਕੋ ਸੋਗ ਨਹੀਂ, ਕੈਸੇ ਨਿਰਦੁੰਦ ਭਏ ਸਮਝਣੇ ਕੀ ਬਾਤ ਹੈ। ਦੇਹ ਨੇਹ ਨੇਰੇ ਨਾਹੀ, ਮਨ ਕਾਹੂ ਫੇਰੇ ਨਾਹੀ, ਪਾਣ ਸਮਗਾਤ ਹੈ। ਲੋਗਣ ਕੀ ਰੀਤ ਨਹੀਂ, ਕਾਹੂ ਸਿਉ ਪ੍ਰੀਤ ਨਾਹੀ, ਵਰਣ ਨਾਹੀ ਜਾਤ ਨਾਹੀ, ਵਰਣ ਨਾਹੀ ਜਾਤ ਨਾਹੀ, ਕੋਈ ਵਰਣ ਨਹੀਂ ਹੈ, ਕੋਈ ਕੋਈ ਜਾਤ ਨਹੀਂ ਹੈ। ਐਸੇ ਜਬ ਗਿਆਨ ਹੋਤ, ਪ੍ਰਭੂ ਕੈ ਸਮਾਨ ਹੋਤ, ਪ੍ਰਭੂ ਮੈਂ ਸਮਾਤ ਹੈ। ਇਹ ਗਿਆਨ ਹੈ। ਪਾਤਸ਼ਾਹ ਜੀ ਕਹਿੰਦੇ ਗਿਆਨ ਵੀ ਹੋਣਾ ਗਾਵੇ ਗੀਤ, ਗਿਆਨ ਤੋਂ ਸਖਣਾ ਹੈ, ਤੂੰ ਗਿਆਨ ਦੀਆਂ ਗੱਲਾਂ ਕਰਦਾ ਹੈ ਪਰ ਗਿਆਨ ਤੋਂ ਸਖਣਾ ਹੈ। ਗੁਰੂ ਦਾ ਗਿਆਨ ਕੀ ਮਿਲੇਗਾ ਬਾਣੀ ਦੁਆਰੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੋ ਕਹਿ ਰਿਹਾ ਸਿੱਖ ਹੈ। ਤਾਂ ਮਹਾਰਾਜ ਕਹਿੰਦੇ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਹੋਵੇ, ਉਪਦੇਸ਼ ਗੁਰੂ ਹਰ ਹਰ ਜਪ ਜਪ, ਸਭ ਕਿਲਵਿਕ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਇਹ ਹੈ ਗਿਆਨ ਗੁਰੂ ਦਾ, ਇਹ ਗੁਰੂ ਨੇ ਗਿਆਨ ਬਖਸ਼ਿਆ ਹੈ। ਗਿਆਨ ਕੀ ਦਿੱਤਾ ਹੈ ਗੁਰੂ ਨੇ, ਪੰਜਾਂ ਕਕਾਰਾਂ ਦੇ ਧਾਰਨੀ ਬਣਨਾ ਹੈ, ਇਹ ਗੁਰੂ ਦਾ ਗਿਆਨ ਹੈ। ਫਿਰ ਗੁਰੂ ਨੇ ਗਿਆਨ ਬਖਸ਼ਿਆ ਹੈ, ਕੁਰੈਤਾਂ ਤੋਂ ਬਚ ਕੇ ਰਹਿਣਾ ਹੈ, ਇਹ ਗੁਰੂ ਦਾ ਗਿਆਨ ਹੈ। ਇਹ ਗਿਆਨ ਗੁਰੂ ਦਾ ਹੈ, ਸੰਗਤ ਕਰਨੀ ਹੈ, ਇਹ ਗੁਰੂ ਦੀ ਬਖਸ਼ਿਸ਼। ਅਗਰ ਜੇ ਤੂੰ ਕਰ ਰਿਹਾ ਹੈ ਤੇ ਗਿਆਨ ਵਾਲਾ ਹੈ, ਅਗਰ ਜੇ ਤੂੰ ਸਾਰਾ ਕੁਝ ਜਾਣਦਾ ਹੋਇਆ ਨਹੀਂ ਕਰਦਾ, ਤੇ ਮਹਾਰਾਜ ਕਹਿੰਦੇ ਗਿਆਨ ਤੋਂ ਸੱਖਣਾ ਹੈ, ਗਿਆਨ ਤੋਂ ਖਿਆਲੀ ਹੈ, ਬਾਹਰਲੀਆਂ ਗੱਲਾਂ ਨਾਲ ਕੋਈ ਬਾਤ ਨਹੀਂ ਬਣਨੀ। ਗਿਆਨ ਵੀ ਹੋਣਾ ਗਾਵੇ ਗੀਤ। ਮਹਾਰਾਜ ਕਹਿੰਦੇ ਤੇਵੇਂ ਦੇ ਕਰਮ ਜੀਵ ਕਰਦਾ ਹੈ।
1: ਭੁੱਖੇ ਮੁੱਲਾ ਘਰੇ ਮਸੀਤ,
0: ਆਹੀ ਗੱਲ ਸਮਝ ਲੋ ਵੀ ਜਿਵੇਂ ਕੋਈ ਮੁੱਲਾ ਮੁਲਾਨਾ ਨਾ ਘਰ ਵਿਚ ਮਸੀਤ ਬਣਾਈ ਆਪਣੀ ਰੋਜੀ ਰੋਟੀ ਵਾਸਤੇ ਬਾਂਗਾਂ ਦੇ ਰਿਹਾ ਹੈ, ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਕਹੇ ਸੀ ਕਬੀਰ ਮੁੱਲਾ ਮਨਾਰੇ ਚੜ੍ਹੇ ਸਾਈ ਨਾ ਬਹਿਰਾ ਹੋਏ, ਉਹ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਹਿੰਦੇ ਬਾਂਗਾਂ ਦੇ ਰਿਹਾ ਉਹਨੂੰ ਅੰਦਰ ਵੀ ਵੇਖ ਕੇ ਹੀ ਗਿਆਨ ਹੈ। ਭਾਵ ਮਹਾਰਾਜ ਕਹਿੰਦੇ ਨੇ ਭੁੱਖਿਆਂ ਦੀ ਤਰ੍ਹਾਂ ਤੂੰ ਇਹ ਕਰਮ ਨਾ ਕਰਨਾ ਕਰ।
1: ਮਖਟੂ ਹੋਏ ਕਾ ਕੰਨ ਪੜਾਏ,
0: ਕੰਮ ਤਾਂ ਕੋਈ ਕਰ ਨਹੀਂ ਸਕਦਾ। ਭਾਵ ਕਹਿੰਦਾ ਜੀ ਚਲੋ ਮਖਟੂ ਹੁੰਦਾ ਜੀ ਜਿਹੜਾ ਕੋਈ ਕਰ ਨਾ ਸਕੇ। ਕਹਿੰਦੇ ਜੀ ਆ ਤੇ ਘਰ ਦਾ ਸਾਡਾ ਕੋਈ ਕੰਮ ਹੀ ਨਹੀਂ ਕਰਦਾ, ਮਖਟੂ ਪੈਦਾ ਹੋਇਆ ਆਮ ਬਾਤ ਹੈ। ਕੰਨ ਪੜਾਏ, ਕਹਿੰਦਾ ਚਲੋ ਸਾਧੀ ਬਣ ਜਾਈਏ, ਚਲੋ ਸੰਤੀ ਬਣ ਜਾਈਏ, ਵਧੀਆ ਮਠਿਆਈਆਂ ਮਿਲਦੀਆਂ ਨੇ, ਵਧੀਆ ਕੱਪੜੇ ਮਿਲਦੇ ਨੇ, ਕੁਝ ਕਰਨਾ ਨਹੀਂ ਪੈਂਦਾ, ਘਰਾੜੇ ਮਾਰ ਕੇ ਸੁੱਤੇ ਰਹਿੰਦੇ ਨੇ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ। ਕਹਿੰਦੇ ਉਹ ਬੰਦਾ ਪ੍ਰਵਾਨ ਨਹੀਂ ਹੁੰਦਾ, ਆਮ ਬਹੁਤੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਵੇਖ ਕੇ ਕਰਮ ਕਰਨ ਲੱਗ ਪੈਂਦੇ ਨੇ। ਮਖੱਟੂ ਹੋ ਕੇ ਕੰਨ ਪੜਾਏ, ਕੰਨਾਂ ਵਿੱਚ ਮੁੰਦੀਆਂ ਪਾ ਲਈਆਂ, ਬਾਹਰਲਾ ਲਿਬਾਸ ਬਣਾ ਲਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਾਪੜ ਫਾੜ ਬਣਾਈ ਖਿੰਥਾ ਝੋਲੀ ਮਾਇਆ ਧਾਰੀ, ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆ ਪਿਆ ਚਿੱਤ ਲਾਇਆ ਪਰ
1: ਨਾਰੀ।
0: ਨਾਰੀ ਹੱਥ ਵਿੱਚ ਕਮੰਡਲ ਪੜ ਲਿਆ, ਹੱਥ ਵਿੱਚ ਗੜਵਾ ਪਕੜ ਲਿਆ, ਹੱਥ ਕਮੰਡਲ ਕਾਪੜੀਆ ਭਗਵੇਂ ਕੱਪੜੇ ਪਾਲੇ ਜਾਂ ਹੋਰ ਕਈ ਤਰ੍ਹਾਂ ਦੇ ਲਿਬਾਸ ਬਣਾ ਲਏ ਨੇ, ਹੱਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ। ਕਿਉਂਕਿ ਕੰਨ ਜੋ ਪੜਾਏ ਆ ਨਾ, ਕਿਉਂ ਅੰਦਰ ਗਿਆਨ ਨਹੀਂ, ਅੰਦਰ ਪ੍ਰੀਤੀ ਨਹੀਂ ਹੈ ਨਾ, ਕੇਵਲ ਬਾਹਰਲਾ ਲਿਬਾਸ ਬਣਾਇਆ ਹੈ। ਹੱਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ, ਘਰ ਵਾਲੀ ਨੂੰ ਤਾਂ ਛੱਡ ਆਇਆ, ਪਰਿਵਾਰ ਨੂੰ ਤੇ ਛੱਡ ਆਇਆ, ਪਰ ਮਹਾਰਾਜ ਕਹਿੰਦੇ ਚਿੱਤ ਲਾਇਆ ਪਰ ਨਾਰੀ, ਪਰ ਔਰਤਾਂ ਵੱਲੇ, ਪਰ ਮਰਦ ਵੱਲੇ ਚਿੱਤ ਲੱਗਾ ਹੋਇਆ। ਮਹਾਰਾਜ ਕਹਿੰਦੇ ਦੱਸੋ ਉਹ ਗਿਆਨ ਦੀਆਂ ਗੱਲਾਂ ਕਰਨ ਵਾਲਾ ਬੰਦਾ, ਕਦੇ ਐਸੇ ਕਰਮ ਕਰਨ ਵਾਲਾ ਮੇਰੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਕਹਾ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੋ ਬਕ ਧਿਆਨ ਲਗਾਇਓ, ਬੈਠਾ ਬਗਲੇ ਵਾਂਗੂ ਧਿਆਨ ਲਗਾ ਰਿਹਾ। ਮਹਾਰਾਜ ਕਹਿੰਦੇ ਉਹ ਸਫਲ ਨਹੀਂ ਹੈ।
1: ਫਕਰ ਕਰੇ ਹੋਰ ਜਾਤ ਗਵਾਏ,
0: ਮੈਂ ਫਕੀਰ ਬਣ ਗਿਆ, ਮੈਂ ਜਾਤ ਛੱਡ ਦਿੱਤੀ, ਆਪਣੀ ਕੁੱਲ ਨੂੰ ਵੀ ਸ਼ਰਮਸ਼ਾਰ ਕਰ ਲੈਂਦਾ ਹੈ।
1: ਗੁਰ ਪੀਰ ਸਦਾਏ ਮੰਗਣ ਜਾਏ,
0: ਗੁਰ ਪੀਰ ਸਦਾਏ ਮੰਗਣ ਜਾਏ। ਕਹਿੰਦਾ ਜੀ ਮੈਂ ਹਿੰਦੂਆਂ ਦਾ ਗੁਰੂ ਹੈ, ਮੁਸਲਮਾਨਾਂ ਦਾ ਪੀਰ ਹੈ, ਤੇ ਪਰ ਦਰ ਦਰ ਤੇ ਜਾ ਕੇ ਮੰਗਦਾ ਹੈ। ਉਹ ਗੁਰੂ ਕਿੱਦਾਂ ਹੋ ਸਕਦਾ, ਉਹ ਪੀਰ ਕਿੱਦਾਂ ਹੋ ਸਕਦਾ ਹੈ। ਧੰਨ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨੂੰ ਗੁਰੂ ਪੀਰ ਸਦਾਉਂਦਾ ਹੈ ਪਰ ਮੰਗਣ ਜਾਂਦਾ। ਇਹੀ ਤਾਂ ਗੱਲ ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਨਾਲ ਸਿੱਧਾਂ ਦੀ ਚਰਚਾ ਹੋਈ ਹੈ ਤਾਂ ਭੰਗਰਨਾਥ ਜੋਗੀ ਨੇ ਇਹੀ ਤਾਂ ਗੱਲ ਕਹੀ ਸੀ ਨਾ, ਵੀ ਨਾਨਕਾ ਪਹਿਲਾਂ ਤੂੰ ਭਗਵਾ ਲਿਬਾਸ ਪਹਿਨਿਆ ਹੋਇਆ ਸੀ, ਤੂੰ ਉਦਾਸੀਆਂ ਕਰਦਾ ਸੀ, ਜਦੋਂ ਕਰਤਾਰਪੁਰ ਸਾਹਿਬ ਮਹਾਰਾਜ ਗਏ ਨੇ ਅਚਲ ਬਟਾਲੇ, ਬਾਅਦ ਵਿੱਚ ਫਿਰ ਆਉਂਦੇ ਨੇ, ਚਰਚਾ ਹੁੰਦੀ ਹੈ ਉਦੋਂ ਜਦੋਂ ਚਰਚਾ ਹੁੰਦੀ ਹੈ ਮਹਾਰਾਜ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ, ਪੁੱਛੇ ਜੋਗੀ ਭੰਗਰਨਾਥ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨੇ ਆਈ। ਭੰਗਰਨਾਥ ਪੁੱਛਦਾ ਨਾਨਕਾ ਕੀ ਕੰਮ ਕੀਤਾ ਹੈ, ਪਹਿਲਾਂ ਤਾਂ ਤੂੰ ਦੁੱਧ ਦਾ ਭਾਵ ਲਿਬਾਸ ਧਾਰਿਆ ਸੀ ਸੰਤਾਂ ਸਾਧਾਂ ਵਾਲਾ, ਹੁਣ ਤੂੰ ਗ੍ਰਿਸ਼ਤੀਆਂ ਵਾਲਾ ਲਿਬਾਸ ਪਹਿਣ ਲਿਆ ਹੈ, ਇਹ ਤੇ ਬਾਤ ਇਉਂ ਬਣ ਗਈ ਹੈ। ਭੰਗਰਨਾਥ ਕਹਿੰਦਾ ਜਿਵੇਂ ਕਿਸੇ ਨੇ ਦੁੱਧ ਵਿੱਚ ਹਾਂਜੀ ਕਾਂਜੀ ਪਾ ਦਿੱਤੀ ਹੋਵੇ ਤੇ ਦੁੱਧ ਫਿੱਟ ਜਾਂਦਾ ਹੈ, ਉਹ ਕਿਸੇ ਕੰਮ ਨਹੀਂ ਆਉਂਦਾ, ਇਹ ਤੇਰਾ ਤਾਂ ਲਿਬਾਸ ਏਦਾਂ ਦਾ ਬਣ ਗਿਆ। ਗੁਰੂ ਨਾਨਕ ਮਹਾਰਾਜ ਨੂੰ ਇਹ ਸਵਾਲ ਕਰਦਾ ਹੈ, ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਉਤਾਰ ਉਦਾਸ ਦਾ ਵੱਤ ਸੰਸਾਰੀ, ਰੀਤ ਚਲਾਈ ਉਦਾਸੀਆਂ ਦਾ ਲਿਬਾਸ ਛੱਡ ਕੇ ਆ ਤੂੰ ਗ੍ਰਿਸ਼ਤੀ ਬਣ ਗਿਆ। ਉਹਨੂੰ ਇਹ ਨਹੀਂ ਪਤਾ ਵੀ ਗ੍ਰਿਸ਼ਤੀਆਂ ਦਾ ਜੀਵਨ ਬੜਾ ਉੱਚਾ ਸੁੱਚਾ ਹੁੰਦਾ ਹੈ, ਗ੍ਰਿਸ਼ਤੀ ਬੜੇ ਵੱਡੇ ਹੁੰਦੇ ਨੇ, ਗ੍ਰਹਿ ਜਮਾ ਸੱਤ ਸੱਤ ਦਾ ਘਰ ਹੁੰਦੇ ਨੇ, ਜੈਸੇ ਸਰ ਸਰਤਾ ਮੈਂ ਸਮੁੰਦਰ ਬੜੋ, ਮੇਰ ਮੈਂ ਸਮੇਰ ਬੜੋ ਜਗਤ ਬਖਾਣ ਹੈ, ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ, ਧਾਤ ਮੈਂ ਕਣਕ ਅਤ ਉਤਮ ਕੈ ਮਾਣ ਹੈ, ਪੰਛੀਅਨ ਮੈਂ ਹੰਸ ਮਿਰਗ ਰਾਜਨ ਮੈਂ ਸਾਰ ਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਣ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਾਰਿਆਂ ਤੋਂ ਵੱਡਾ ਧਰਮ ਹੈ, ਸ਼੍ਰੀ ਰਾਗ ਪਹਿਲਾ ਰਾਗ ਹੈ ਮਹਾਰਾਜ ਦਾ। ਮਹਾਰਾਜ ਕਹਿਣ ਲੱਗੇ ਪੁੱਛਦਾ ਏ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਝਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ, ਭੇਕ ਉਤਾਰੂ ਉਦਾਸ ਦਾ ਵਰਤ ਸੰਸਾਰੀ ਰੀਤ ਚਲਾਈ। ਨਾਨਕ ਆਖੇ ਭੰਗਰਨਾਥ ਤੇਰੀ ਮਾਓ ਉਚੱਜੀ ਆਈ, ਤੇਰੀ ਬੁੱਧੀ ਰੂਪੀ ਮਾਂ ਖੋਟੀ ਹੈ ਜਿਹਨੇ ਤੈਨੂੰ ਸਿੱਖਿਆ ਨਹੀਂ ਦਿੱਤੀ, ਤੇਰੀ ਮਾਓ ਕੁਚੰਜੀ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸਡਾਈ, ਹੋਏ ਅਤੀਤ ਫਕੀਰ ਬਣਿਆ ਏ, ਗ੍ਰਿਸ਼ਤ ਛੱਡ ਗ੍ਰਿਸ਼ਤੀਆਂ ਨੂੰ ਨਿੰਦਾ ਏ, ਫਿਰ ਦੱਸ ਉਹਨੂੰ ਘਰ ਮੰਗਣ ਕਿਉਂ ਜਾਈ, ਫਿਰ ਉਹਨਾਂ ਦੇ ਘਰ ਮੰਗਣ ਕਾਤੋਂ ਜਾਣਾ ਏ, ਉਹਨਾਂ ਦੀ ਢੇਲੀ ਚਵਾਨੀ ਕਿਉਂ ਲੈਂਦਾ ਏ, ਫਿਰ ਉਹਨਾਂ ਕੋਲੋਂ ਮੰਗਦਾ ਕਿਉਂ ਹੈ, ਗ੍ਰਿਸ਼ਤ ਤਜ ਛੱਡ ਦਿੱਤਾ ਫਿਰ ਉਹਨੂੰ ਘਰ ਮੰਗਣ ਜਾਈ, ਵਿਣ ਦਿੱਤੇ ਕੇਸ਼ੋ ਹੱਥ ਨਾ ਆਈ। ਇਸ ਕਰਕੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਪੁਰਸ਼ ਜਿਹੜਾ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਘਰ ਵਿੱਚ ਕਦਾਚਿਤ ਪ੍ਰਮਾਣਿਕ ਨਹੀਂ ਹੋਇਆ ਕਰਦਾ।
1: ਤਾਂ ਕਹਿ ਮੂਲ ਨਾ ਲੱਗਿਆ ਪਾਏ,
0: ਮਾਫ ਕਰ ਦਿਓ ਮੈਂ ਗੱਲ ਕਹਿਣ ਤੋਂ ਕਈ ਵਾਰ ਗੁਰੇਜ ਨਹੀਂ ਕਰਦਾ, ਕਈ ਵਾਰ ਮੇਰੇ ਵਰਗੇ ਨੇ ਚੋਲਾ ਪਾਇਆ ਮੈਂ ਆਪਣੀ ਗੱਲ ਕਰਾਂ, ਜਾਂ ਹੋਰ ਕਿਹੋ ਜਿਹਾ ਲਿਬਾਸ ਪਾਇਆ ਜਾਂ ਭਗਵਾ ਪਾਇਆ ਏ ਤੇ ਦੁਨੀਆਂ ਦੇ ਲੋਕ ਜੀਵਨ ਨਹੀਂ ਵੇਖਦੇ, ਮੈਨੂੰ ਮਾਫ ਕਰ ਦਿਓ ਜੀਵਨ ਨਹੀਂ ਵੇਖਦੇ। ਇੱਕ ਨੇ ਮੱਥਾ ਟੇਕਿਆ ਬਾਬਾ ਜੀ ਨੂੰ ਤੇ ਬਾਕੀ ਮਗਰ ਦੀ ਮਗਰ ਲੈਣ ਲੱਗ ਜਾਣੀ ਏ, ਮੇਰੇ ਸਾਹਿਬਾਂ ਨੂੰ ਵੀ ਪਿੱਠ ਹੋ ਜਾਣੀ ਜੇ, ਮੇਰੇ ਸਾਹਿਬਾਂ ਨੂੰ ਵੀ ਪਿੱਠ ਹੋ ਜਾਣੀ ਜੇ ਸਤਿਗੁਰੂ ਮਹਾਰਾਜ ਨੂੰ। ਕਰਨੀ ਦੀ ਬਾਤ ਹੈ, ਕਮਾਈ ਦੀ ਬਾਤ ਹੈ, ਸਤਿਕਾਰ ਸਾਰਿਆਂ ਦਾ ਹੀ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਸਤਿਕਾਰ ਨਹੀਂ ਕਰਨਾ, ਸਤਿਕਾਰ ਸਾਰਿਆਂ ਦਾ ਹੀ ਕਰਨਾ ਹੈ, ਪਰ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਮਿਲਦੇ ਸਿੱਖ ਨੂੰ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਵਾਹਿਗੁਰੂ ਜੀ ਕੀ ਫਤਿਹ ਦੇ ਬੋਲ ਕਹੇ ਨੇ। ਮੱਥਾ ਕੇਵਲ ਮੇਰੇ ਗੁਰੂ ਦੇ ਚਰਨਾਂ ਚ ਹੈ, ਮੇਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੈ। ਹੁਣ ਮਹਾਰਾਜ ਨੇ ਬੋਲ ਕਹੇ ਨੇ ਬੜੇ ਪਿਆਰੇ ਨੇ, ਫਿਰ ਪੜੋ ਭਾਈ ਸਾਹਿਬ ਜੀ।
1: ਤਾ ਕਹਿ ਮੂਲ ਨਾ ਲੱਗਿਆ ਪਾਏ,
0: ਮਹਾਰਾਜ ਕਹਿੰਦੇ ਮੂਲ ਮੁੱਢ ਤੋਂ ਵੀ ਭਾਵ ਉਹਦੇ ਚਰਨਾਂ ਤੇ ਮੱਥਾ ਨਹੀਂ ਟੇਕਣਾ ਚਾਹੀਦਾ, ਉਹਦੇ ਕੋਲ ਲੱਗਣਾ ਨਹੀਂ ਚਾਹੀਦਾ, ਕੇਵਲ ਗੁਰੂ ਤੋਂ ਹੀ ਲੈਣਾ ਚਾਹੀਦਾ। ਹਾਂ, ਜੋ ਕੋਈ ਗਿਆਨ ਵਾਲਾ ਹੈ, ਬਾਣੀ ਸੁਣਾਉਣ ਵਾਲਾ ਹੈ, ਅਦਬ ਸਤਿਕਾਰ ਜ਼ਰੂਰ ਹੈ, ਪਰ ਕੇਵਲ ਗੁਰੂ ਨੂੰ ਹੀ ਨਮਸਕਾਰ ਹੈ।
1: ਘਾਲ ਖਾਏ ਕਿਸ ਹੱਥੋਂ ਦੇ,
0: ਗੁਰੂ ਨਾਨਕ ਦੇ ਮਹਾਰਾਜ ਪ੍ਰਮਾਣਿਕ ਬੰਦਾ ਕਿਹੜਾ ਹੁੰਦਾ ਹੈ? ਸਾਹਿਬ ਜੀ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ, ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ ਹੋਵੇ, ਜਿਹਦੇ ਕਮਾਈ ਦੇ ਵਿੱਚ ਠੱਗੀ ਨਾ ਹੋਵੇ, ਜਿਹਦੀ ਕਮਾਈ ਦੇ ਵਿੱਚ ਦੂਸਰਿਆਂ ਦਾ ਪੈਸਾ ਨਾ ਹੋਵੇ, ਜਿਹਦੀ ਕਮਾਈ ਦੇ ਵਿੱਚ ਧਰਮ ਦਾ ਪੈਸਾ ਹੋਵੇ, ਤੇ ਫਿਰ ਦੂਜਿਆਂ ਨੂੰ ਦੇਣ ਵਾਲਾ ਹੋਵੇ, ਦੂਜਿਆਂ ਨੂੰ ਦੇਣ ਵਾਲਾ ਹੋਵੇ, ਕਮਾਈ ਨੂੰ ਸਫਲ ਕਰਨ ਵਾਲਾ ਹੋਵੇ, ਉਹ ਪੁਰਸ਼ ਜਿਹੜਾ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ। ਧਰਮ ਦੀ ਕਿਰਤ ਕਰਨ ਵਾਲਾ ਹੋਵੇ, ਦਸਾਂ ਨੌਵਾਂ ਦੀ ਕਿਰਤ ਕਰਕੇ ਤੇ ਲੋੜਵੰਦਾਂ ਦੀ ਮਦਦਗਾਰ ਕਰਨ ਵਾਲਾ ਹੋਵੇ। ਮੈਨੂੰ ਮਾਫ਼ ਕਰਿਓ, ਅਜੋਕੇ ਸਮੇਂ ਵਿੱਚ ਜਿੱਥੇ ਭਰਿਆ ਹੋਇਆ ਹੈ ਨਾ, ਦੁਨੀਆਂ ਦੇ ਲੋਕ ਉੱਥੇ ਹੋਰ ਭਰਦੇ ਨੇ, ਜਿੱਥੇ ਲੋੜਵੰਦ ਉੱਥੇ ਕੋਈ ਪੁੱਛਦਾ ਨਹੀਂ ਹੈ, ਜਿੱਥੇ ਪਹਿਲਾਂ ਹੀ ਭਰਿਆ ਹੋਇਆ ਉੱਥੇ ਹੋਰ ਭਰਦੇ ਨੇ। ਉਹਦਾ ਕੀ ਮਤਲਬ ਰਹਿ ਜਾਵੇ? ਉਹਦੇ ਨਾਲ ਮਾਇਆ ਦੀ ਦੁਰਵਰਤੋਂ ਹੋਵੇਗੀ, ਉਹ ਥਾਂ ਥੋੜੀ ਪਾਵੇਗੀ। ਤਾਂ ਹੀ ਤਾਂ ਪਿੱਛੇ ਸ਼ਬਦ ਆਇਆ ਸੀ ਨਾ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ ਕੇ ਬੁੱਝੀਐ ਅਕਲੀ ਕੀਚੈ ਦਾਨ, ਅਕਲ ਨਾਲ ਦਾਨ ਹੋਇਆ ਕਰਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਆ ਹੈ ਕਾਲ, ਇੱਕ ਹੋਰ ਬੋਲ ਕਹੇ ਨੇ ਭਾਈ ਗੁਰਦਾਸ ਸਾਹਿਬ ਜੀ ਨੇ, ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦਰਡਾਏ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਆ ਹੈ। ਜੇ ਦੇ ਦਿੱਤਾ ਤੇ ਭਲਾ ਮਨਾ, ਤੂੰ ਕੀ ਦਿੱਤਾ? ਦਿੱਤਾ ਗੁਰੂ ਦਾ ਹੀ ਤਾਂ, ਤੂੰ ਗਾਂਹ ਵਰਤਾ ਦਿੱਤਾ ਈ, ਤੇਰੇ ਕੋਲ ਰੱਬ ਨਾ ਦਿੰਦਾ ਤੂੰ ਕਿੱਥੋਂ ਦੇ ਦਿੰਦਾ? ਤੇਰਾ ਥੋੜੀ ਸੀ, ਇਹ ਤੇ ਰੱਬ ਦਾ ਹੀ ਹੈ। ਤੂੰ ਕਰਤਾ ਨਾ ਇਹਦਾ ਬਣ ਵੀ ਮੈਂ ਕਰਤਾ ਹਾਂ, ਮੈਂ ਦੇ ਰਿਹਾ। ਨਾ ਨਾ ਨਾ, ਉਹ ਦੇਣ ਵਾਲਾ ਹੁਣ ਇਹ ਤੇਥੋਂ ਖੋ ਲਵੇਗਾ। ਦਸ ਵਸਤੂ ਲੈ ਪਾਛੇ ਪਾਵੇ, ਏਕ ਬਸਤ ਕਾਰਨ
1: ਖੋਟ ਗਵਾਵੇ,
0: ਏਕ ਭੀਨਾ ਦੇ ਦਸ ਪੀਹਰ ਲੇ ਤੋ ਮੂੜਾ ਕਹੋ
1: ਕਹਾਂ ਕਰੇ।
0: ਬਸ ਇੱਥੇ ਆ ਕੇ ਟੇਕਿਆ ਕਰ, ਜਿਸ ਠਾਕੁਰ ਸੇ ਨਾਹੀ ਚਾਰਾ ਤਾਕੋ ਕੀਜੈ
1: ਸਾਧ
0: ਨਾਮ ਸ਼ਿਕਾਰ। ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹੋ ਪਛਾਣੇ ਸੇ। ਮਹਾਰਾਜ ਕਹਿੰਦੇ ਇਹ ਰਾਹ ਜਿਹੜਾ ਹੈ ਨਾ, ਇਹ ਪ੍ਰਮਾਤਮਾ ਨੂੰ ਮਿਲਦਾ ਹੈ। ਜਿਹੜੇ ਇਸ ਰਸਤੇ ਤੇ ਤੁਰਦੇ ਹੈ ਉਹ ਮੇਰੇ ਵਾਹਿਗੁਰੂ ਜੀ ਦੇ ਘਰ ਵਿੱਚ ਪਰਮਾਨੀਕ ਹੋ ਜਾਂਦੇ ਮਿਲ

0: ਪਾਤਸ਼ਾਹ ਜੀ ਕਹਿੰਦੇ ਇੱਕ ਇਹੋ ਜਿਹੇ ਪੁਰਸ਼ ਨੇ ਮਣ ਕਰਕੇ ਅੰਨੇ ਖੂਹ ਵਿੱਚ ਘੂਪ ਪਾ, ਮੂਰਖ ਨੇ ਸਿਰੇ ਦੇ ਮੂਰਖ ਨੇ, ਜਿਹਨੂੰ ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ ਮੂਰਖ ਹਨ,
1: ਬਿਰਧ ਨਾ ਜਾਣੇ,
0: ਭਾਵ ਇਨਸਾਨੀਅਤ ਨੂੰ ਜਾਣਦੇ ਨਹੀਂ ਹੈ ਵੀ ਸਾਨੂੰ ਇਹ ਜੂਨੀ ਮਿਲੀ ਹੈ, ਮਨੁੱਖਾ ਦੇਹ ਮਿਲੀ, ਪਰਮਾਤਮਾ ਦਾ ਬਿਰਧ ਨੂੰ ਸਮਝੀਏ। ਪਾਤਸ਼ਾਹ ਜੀ ਕਹਿੰਦੇ ਐਸੇ ਪੁਰਸ਼ ਨੇ ਕੀ ਹੈ, ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ ਨਾਓ, ਮੂਰਖ ਹੈ ਤੇ ਸਿਆਣਾ ਹੈ ਦੋਹੇ ਜਾਣੇ ਨਾ, ਜੋਤ ਜੋਤ ਤੋਂ ਭਾਵ ਸਵਾਸ, ਜੋਤ ਤੋਂ ਭਾਵ ਪਰਮਾਤਮਾ ਵਿੱਚ ਮੌਜੂਦ ਜ਼ਰੂਰ ਹੈ ਪਰ ਦੋਨਾਂ ਦੇ ਵਿੱਚ ਫਰਕ ਹੈ। ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ, ਜਿਹੜਾ ਕਹਿੰਦਾ ਸਤਨਾਮ ਸ਼੍ਰੀ ਵਾਹਿਗੁਰੂ ਜਪਣ ਦੀ ਲੋੜ ਨਹੀਂ ਉਹ ਸਿਰੇ ਦਾ ਮੂਰਖ ਹੈ। ਪਾਤਸ਼ਾਹ ਜੀ ਕਹਿੰਦੇ ਉਹਨੂੰ ਮੂਰਖ ਕਿਹਾ ਜਾਂਦਾ, ਕੋਹਰ ਮੂਰਖ ਕਿਹਾ ਜਾਂਦਾ ਹੈ,
1: ਮਨ ਅੰਧਾ ਉਂਦਾ ਕਵਲ,
0: ਮਨ ਉਹਨਾਂ ਦਾ ਅੰਧਾ ਹੋ ਚੁੱਕਾ ਹੈ, ਗਿਆਨ ਤੋਂ ਸੱਖਣਾ ਹੋ ਚੁੱਕਾ ਹੈ, ਹਿਰਦਾ ਕਵਲ ਜਿਹੜਾ ਪੁੱਠਾ ਹੋ ਗਿਆ ਹੈ। ਟੂਟੀ ਚੱਲਦੀ ਹੋਵੇ ਪਾਣੀ ਵਾਲੀ, ਬਾਲਟੀ ਮੁੱਦੀ ਹੈ, ਕਦੇ ਪਾਣੀ ਨਹੀਂ ਪਿਆ ਕਰਦਾ, ਬਾਹਰ ਹੀ ਡੁੱਲਦਾ ਹੈ, ਸਿੱਧੀ ਹੋਵੇਗੀ ਤੇ ਪਾਣੀ ਪਵੇਗਾ। ਉਹ ਗੁਰਦੁਆਰੇ ਆਉਣ ਵਾਲਿਆ ਪਿਆਰਿਆ, ਆਪਣੇ ਹਿਰਦੇ ਨੂੰ ਸਿੱਧਾ ਕਰਕੇ ਆਵੀ, ਈਰਖਾ ਦਵੈਸ਼ ਵਿਕਾਰ ਦੁਸ਼ਮਣਤਾਈ ਸਭ ਬਾਹਰ ਛੱਡ ਕੇ ਆਵੀ, ਫਿਰ ਹਿਰਦੇ ਵਿੱਚ ਤੇਰੇ ਪਵੇਗਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ, ਨਹੀਂ ਤਾਂ ਪਰਮਾਨੀਕ ਨਹੀਂ ਹੈ।
1: ਦਿਸਨ ਖਰੇ ਕਰੂਪ,
0: ਪੁਰਸ਼ ਜਿਹੜੇ ਨੇ ਬੜੇ ਕੁਝ ਰੂਪ ਵਾਲੇ ਦਿਸਦੇ ਨੇ, ਭਾਵੇਂ ਉਹ ਸੁੰਦਰ ਸਰੂਪ ਵੀ ਨੇ, ਭਾਵੇਂ ਚਤੁਰ ਵੀ ਨੇ, ਭਾਵੇਂ ਧਨਾੜ ਵੀ ਨੇ, ਭਾਵੇਂ ਪੰਜਾਂ ਚੀਜ਼ਾਂ ਦੇ ਮਾਲਕ ਨੇ, ਜਿਹਨੂੰ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਾਹੀ
1: ਭਗਵੰਤ,
0: ਭਗਵੰਤ ਬਸ ਵੈਸੇ ਨੇ। ਇੱਕ ਸ਼ਬਦ ਹੋਰ ਵੀ ਆਉਂਦਾ ਜੀ ਕੁਝ ਰੂਪ ਵਾਲਾ, ਮੇਰੇ ਖਿਆਲ ਇਹ ਪਹਿਲੇ ਸ਼੍ਰੀ ਰਾਗ ਦੀ ਭਗਤ ਬਾਣੀ ਹੈ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ, ਜਿਹ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੂਹ ਪਰਾਧੀ, ਮੁੱਚ ਮੁੱਚ ਗਰਭ ਗਏ ਕਿਨ ਬਚਿਆ, ਬੁੱਢ ਭੁਜ ਰੂਪ ਜੀਵੇ ਜਗ ਮੱਜਿਆ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ
1: ਕੁਬਜ ਕਰੂਪ,
0: ਕੁਬਜ ਕਰੂਪ ਭਿਆਨਕ ਰੂਪ ਨੇ।
1: ਇੱਕ ਕਹਾ ਜਾਣ ਹੈ ਕਹਿਆ ਬੁੱਝ ਹੈ,
0: ਇੱਕ ਰੱਬ ਦੇ ਪਿਆਰੇ ਕਹੇ ਨੂੰ ਜਾਣਦੇ ਨੇ, ਜੋ ਸਤਿਗੁਰਾਂ ਦਾ ਉਪਦੇਸ਼ ਹੈ ਉਹਨੂੰ ਸਮਝਦੇ ਨੇ, ਗਿਆਨ ਲੈਂਦੇ ਨੇ।
1: ਤੇ ਨਰ ਸੁਗੜ ਸਰੂਪ,
0: ਤੁਹਾਡੇ ਵਰਗੇ ਸੁੰਦਰ ਸਰੂਪ ਨੇ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਸਹੀ ਸੁੰਦਰ
1: ਸੋਹਣੇ,
0: ਸਾਧ ਸੰਗ ਜਿਨ
1: ਬਹਿਣੇ
0: ਬਹਿਣੇ, ਹਰ ਧਨ ਜਿਨੇ ਸੰਜਿਆ, ਸਹੀ ਗੰਭੀਰ ਅਪਾਰ ਜੀਉ, ਜਿਨ੍ਹਾਂ ਨੇ ਨਾਮ ਧਨ ਇਕੱਠਾ ਕਰ ਲਿਆ ਸੰਗਤ ਵਿੱਚ ਬੈਠ ਕੇ, ਉਹੀ ਤਾਂ ਸੁੰਦਰ ਨੇ ਨਾ, ਉਹੀ ਤਾਂ ਸੁਹੱਪਣ ਵਾਲੇ ਨੇ, ਬਾਕੀ ਸੁੰਦਰ ਨਹੀਂ ਹੈ। ਸਰੀਰ ਦੀ ਬਾਹਰਲੀ ਸੁੰਦਰਤਾ ਮੇਰੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ ਦਿਖਾਵੇ ਵਾਲੀ, ਹਾਂ ਉਹ ਸੁੰਦਰਤਾ ਪ੍ਰਵਾਨ ਹੈ ਜਿਹੜੀ ਮੇਰੇ ਵਾਹਿਗੁਰੂ ਜੀ ਦੇ ਭਾਣੇ ਅੰਦਰ ਹੁਕਮ ਅੰਦਰ ਹੈ।
1: ਇੱਕ ਨਾ ਨਾਦ ਨਾ ਵੇਦ ਨਾ ਗੀ ਰਸ,
0: ਇੱਕ ਐਸੇ ਪੁਰਸ਼ ਨੇ ਉਹਨਾਂ ਨੂੰ ਨਾਦ ਦਾ ਕੀਰਤਨ ਦਾ ਰਸ ਵੀ ਨਹੀਂ ਆਉਂਦਾ, ਵੇਦਾਂ ਦਾ ਰਸ ਵੀ ਨਹੀਂ ਆਉਂਦਾ, ਗੀ ਰਸ ਕੋਈ ਸੋਝੀ ਨਹੀਂ ਆਉਂਦੀ, ਅਥਵਾ ਰਸ ਕਸ ਬਾਹਰਲੇ ਰਸਾਂ ਕਸਾਂ ਵਿੱਚ ਮਸਤ ਹਨ,
1: ਰਸ ਕਸ ਨਾ ਜਨੰਤ,
0: ਵਾਹਿਗੁਰੂ ਜੀ ਦਾ ਰਸ ਨਹੀਂ ਜਾਣਦੇ, ਬਾਹਰਲੇ ਰਸਾਂ ਕਸਾਂ ਵਿੱਚ ਖਚਤ ਹਨ,
1: ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਾਰ,
0: ਇੱਕ ਨਾ ਨੂੰ ਵਾਹਿਗੁਰੂ ਜੀ ਦੀ ਸੁੱਧ ਵੀ ਨਹੀਂ, ਗਿਆਨ ਵੀ ਨਹੀਂ ਹੈ, ਬੁੱਧੀ ਤੋਂ ਵੀ ਕੰਮ ਨਹੀਂ ਲੈਂਦੇ, ਫਿਰ ਪੜਿਓ ਜੇ,
1: ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਰਸ ਸਰ,
0: ਅਕਲ ਵੀ ਨਹੀਂ ਹੈ ਇਹਨਾਂ ਚੋਂ, ਕੋਈ ਪਦਾਰਥ ਵਸਤੂ ਕੋਲ ਨਹੀਂ ਹੈ,
1: ਅੱਖਰ ਕਾ ਭਿਓ ਨਾਲ ਹੰਤ,
0: ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਜਾਂ ਕੋਈ ਬਾਹਰਲੀ ਵਿਦਿਆ ਦਾ ਇੱਕ ਅੱਖਰ ਵੀ ਨਹੀਂ ਜਾਣਦੇ,
1: ਨਾਨਕ ਸੇ ਨਰ ਅਸਲ ਖਾਰ,
0: ਕਹਿੰਦੇ ਅਸਲ ਖਾਰ, ਅਸਲ ਬਿਲਕੁਲ ਉਹ ਖੋਤਿਆਂ ਦੇ ਖੋਤੇ ਨੇ, ਅਸਲ ਖਾਰ ਖੋਤੇ ਹਨ,
1: ਜੇ ਬਿਨ ਗੌਣ ਗਰਭ ਕਰੰਤ,
0: ਗਰਭ ਤੇ ਕਰਨਾ ਨੀ ਚਾਹੀਦਾ, ਹੰਕਾਰ ਤਾਂ ਕਰਨਾ ਨੀ ਚਾਹੀਦਾ, ਤੇ ਕਈ ਐਸੇ ਬੰਦੇ ਨੇ ਬਿਨਾਂ ਹੀ ਮਤਲਬ ਤੋਂ ਹੰਕਾਰ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਉਹ ਗਧੇ ਹਨ
1: ਪੌੜੀ।
0: ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ
1: ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ।
0: ਮਹਾਰਾਜ ਕਹਿੰਦੇ ਗੁਰਮੁਖਾਂ ਦਾ ਸਭ ਪਵਿੱਤਰ ਹੈ, ਧਨ ਉਹਨਾਂ ਨੇ ਇਕੱਠਾ ਕੀਤਾ ਹੈ, ਮਾਇਆ ਜ਼ਰੂਰ ਇਕੱਠੀ ਕੀਤੀ ਹੈ, ਪਰ ਉਹ ਪਵਿੱਤਰ ਹੋ ਗਈ ਕਿਵੇਂ ਹੋ ਗਈ ਦੱਸੋ।
1: ਹਰ ਅਰਥ ਜੋ ਖਰਚ ਦੇ ਸੁਖ ਪਾਇਆ।
0: ਮਾਇਆ ਇਕੱਠੀ ਕੀਤੀ ਹੈ, ਪਵਿੱਤਰ ਹੈ, ਪਰ ਹਰੀ ਵਾਸਤੇ ਪਰਮਾਤਮਾ ਵਾਸਤੇ ਖਰਚਦੇ ਨੇ, ਉਹਨੂੰ ਸਾਂਭ ਸਾਂਭ ਕੇ ਨਹੀਂ ਰੱਖਦੇ। ਜੇ ਰੱਬ ਦੇ ਰਿਹਾ ਹੈ ਨਾ, ਲੋੜਵੰਦਾਂ ਵਾਸਤੇ ਖਰਚਦੇ ਨੇ, ਤੇ ਜਦੋਂ ਦੇ ਦਿੰਦੇ ਨੇ, ਕਈ ਵਾਰ ਬੰਦਾ ਦੇ ਵੀ ਦਿੰਦਾ ਤੇ ਉਦਾਸ ਹੋ ਜਾਂਦਾ, ਕਹਿੰਦੇ ਲੈ ਜੀ ਇਹ ਵੀ ਗਵਾ ਲਿਆ, ਕੀ ਫਾਇਦਾ ਹੋਇਆ ਦੇਣ ਦਾ, ਲੈ ਇਹਦਾ ਕੀ ਫਾਇਦਾ ਸੀ, ਐਵੇਂ ਬੈਠਿਆ ਬੈਠਿਆ ਕੁਝ ਦੇ ਦਿੱਤਾ, ਉਹਨਾਂ ਦਾ ਦਿੱਤਾ ਨਿਸਫਲ ਚਲਾ ਜਾਂਦਾ ਹੈ। ਇੱਕ ਉਹ ਪਿਆਰੇ ਨੇ ਰੱਬ ਨੇ ਦਿੱਤਾ ਪਵਿੱਤਰ ਹੈ, ਦੇ ਕੇ ਸੁੱਖ ਪਾਇਆ, ਆਨੰਦ ਆ ਗਿਆ, ਖੁਸ਼ੀ ਆ ਗਈ ਹੈ, ਕਿਹੜਾ ਆ ਗਿਆ। ਮਹਾਰਾਜ ਕਹਿੰਦੇ ਉਹ ਪਰਮਾਨੀਕ ਹਨ
1: ਜੋ ਹਰ ਨਾਮ ਤੇ ਆਏ ਦੇ ਤਿੰਨ ਤੋਟ ਨਾ ਆਇਆ।
0: ਕਹਿੰਦੇ ਜਿਹੜੇ ਨਾਮ ਜਪਣ ਵਾਲੇ ਆ ਨਾ, ਪਦਾਰਥ ਹੈ ਕੋਲ, ਚਾਹੇ ਬਹੁਤੇ ਨੇ ਚਾਹੇ ਥੋੜੇ ਨੇ, ਪਰ ਉਹਨਾਂ ਨੂੰ ਘਾਟਾ ਕਦੇ ਨਹੀਂ ਆਉਂਦਾ। ਜਿਨ੍ਹਾਂ ਦੇ ਕੋਲ ਨਾਮ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਤੋਟਾ ਆਉਂਦਾ ਹੀ ਨਹੀਂ ਹੈ, ਘਾਟਾ ਪੈਂਦਾ ਹੀ ਨਹੀਂ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨਾਮ ਧਨ ਜਿਸ ਜਨ ਕੈ ਪਲ ਸੋਈ ਪੂਰਾ ਸ਼ਾਹ। ਉਹ ਤਾਂ ਪੂਰਾ ਸ਼ਾਹ ਹੈ, ਜਿਨ੍ਹਾਂ ਕੋਲ ਬਾਹਰਲਾ ਹੀ ਧਨ ਹੈ, ਨਾਮ ਦਾ ਧਨ ਨਹੀਂ। ਮਹਾਰਾਜ ਕਹਿੰਦੇ ਮੰਗਤੇ ਤੁਰੇ ਫਿਰਦੇ ਆ। ਜਿਨ ਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ, ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ। ਜਿਨ੍ਹਾਂ ਦੇ ਹਿਰਦੇ ਵਿੱਚ ਵਸਦਾ ਅਸਲ ਵਿੱਚ ਤਨਾਡੋ ਹੁੰਦੇ ਨੇ, ਬਾਕੀ ਨਹੀਂ ਹੋਇਆ ਕਰਦੇ।
1: ਗੁਰਮੁਖਾਂ ਨਦਰੀ ਆਵਦਾ ਮਾਇਆ ਸੁੱਟ ਪਾਇਆ।
0: ਗੁਰਮੁਖਾਂ ਨੂੰ ਪਰਮਾਤਮਾ ਨਜ਼ਰ ਆਉਂਦਾ, ਉਹ ਮਾਇਆ ਨਾਲ ਮੋਹ ਨਹੀਂ ਕਰਦੇ, ਮਾਇਆ ਅਰਥਾਂ ਦੇ ਲੋੜਵੰਦਾਂ ਦੇ ਕੋਲ ਸੁੱਟ ਦਿੰਦੇ ਜਾਂ ਗੁਰੂ ਪ੍ਰਤੀ ਦਿੰਦੇ ਹਨ।
1: ਨਾਨਕ ਭਗਤਾਂ ਹੋਰ ਚਿੱਤ ਨਾ ਆਵਈ।
0: ਮੇਰੇ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਦੇ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਨਾਮ ਤੋਂ ਬਿਨਾਂ ਕੁਝ ਚੇਤੇ ਆਉਂਦਾ ਹੀ ਨਹੀਂ ਹੈ। ਸਾਨੂੰ ਤਾਂ ਫੋਨ ਹੀ ਚੇਤੇ ਆਉਂਦਾ, ਦਿਨ ਰਾਤ ਬੰਦਾ ਵੇਖੀ ਜਾਂਦਾ, ਮਾਇਆ ਹੀ ਗਿਣੀ ਜਾਂਦਾ, ਕੰਮ ਹੀ ਗਿਣੀ ਜਾਂਦਾ। ਫਰੀਦਾ ਜੰਨੀ ਕੰਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵ ਹੀ ਸਾਈਂ ਦੇ ਦਰਬਾਰੇ। ਚੇਤਾ ਰੱਖ, ਉਹਨਾਂ ਨੂੰ ਚੇਤੇ ਨਹੀਂ ਆਉਂਦਾ, ਅਸੀਂ ਦੂਜਿਆਂ ਦੀ ਔਗਣੀ ਵੇਖਦੇ ਰਹਿੰਦੇ ਆ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਭਗਤਾਂ ਨੂੰ ਇਹ ਚੇਤੇ ਨਹੀਂ ਆਉਂਦਾ, ਉਹਨਾਂ ਨੂੰ ਤਾਂ ਰੱਬ ਹੀ ਚੇਤੇ ਆਉਂਦਾ, ਉਹਨਾਂ ਨੂੰ ਤੇ ਨਾਮ ਹੀ ਚੇਤੇ ਆਉਂਦਾ ਹੈ।
1: ਹਰ ਨਾਮ ਸਮਾਇਆ,
0: ਨਾਮ ਦੇ ਵਿੱਚ ਹੀ ਉਹ ਭੇਦ ਹੋ ਜਾਂਦੇ ਨੇ। ਜਿਉ ਜਲ ਮੈਂ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪ ਜੀ ਨੇ ਬਹੁਤ ਹੀ ਪਿਆਰ ਵਿੱਚ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰੀ ਜੇ, ਆਪ ਕਦਮ ਕਦਮ ਚੱਲ ਕੇ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ। ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਵੀ ਜ਼ਰੂਰ ਬਰ ਜ਼ਰੂਰ ਆਨੰਦ ਮਾਣਦੇ ਨੇ। ਸਤਿਗੁਰੂ ਜੀ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਸਤਿਗੁਰੂ ਜੀ ਦੇ ਚਰਨਾਂ ਚ ਅਰਦਾਸ ਹੈ ਸਭ ਨੂੰ ਨਾਮ ਦੀ ਦਾਤ ਬਖਸ਼ੋ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੈ ਮੂਰ, ਗਵਾਏ ਜੀਓ ਗੁਰਮੁਖ ਲਾਧਾ ਮਨਮੁਖ ਗਵਾਇਆ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਪ੍ਰਾਪਤੀ ਹੋ ਜਾਵੇ। ਆਓ ਪਿਆਰ ਵਿੱਚ ਗਿਆਨੀ ਜੀ ਅੰਤਲੇ ਬਚਨ ਪੜੋ, ਫਤਿਹ ਨਾਲ ਸਾਂਝ ਪਾ ਦਈਏ।

Vaheguru.

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਕਲ ਜੁਗ ਕੇ ਜਹਾਦ ਬਾਣੀ ਕੇ ਬੋਹਿਤ ਜੁਗ ਜੁਗ ਅਟਲ, ਸ਼ਬਦ ਅਵਤਾਰ ਵਾਲੀਏ ਦੋ ਜਹਾਂ, ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਜੁੜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਵੱਡੇ ਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਆਪਾਂ ਕਲਯੁਗੀ ਜੀਵਾਂ ਤੇ ਤਰਸ ਕੀਤਾ ਏ, ਆਪਾਂ ਨੂੰ ਸੰਗਤੀ ਰੂਪ ਦੇ ਵਿੱਚ ਸਾਹਿਬ ਜੀ ਨੇ ਆਪਣੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਬਖਸ਼ ਦਿੱਤਾ ਏ। ਵਡਭਾਗੀਓ, ਆਓ ਕਰੋ ਕਿਰਪਾ, ਸਭ ਤੋਂ ਪਹਿਲਾਂ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰਵਣੋ ਮੇਰਿਓ ਸੱਚ ਹੈ ਸੁਣਨਿਆਂ ਨੂੰ ਪਠਾਏ। ਵਾਹਿਗੁਰੂ ਜੀ ਨੇ ਆ ਜੋ ਆਪਾਂ ਨੂੰ ਕੰਨਾ ਰੂਪੀ ਬਖਸ਼ਿਸ਼ ਕੀਤੀ ਹੈ, ਇਹਨਾਂ ਰਾਹੀਂ ਅਸੀਂ ਸੱਤ ਸੁਣਨਾ, ਸੱਚ ਸੁਣਨਾ, ਉਸ ਵਾਹਿਗੁਰੂ ਜੀ ਦੀ ਉਸਤਤ ਸੁਣਨ ਵਾਸਤੇ, ਰੂਹਾਨੀਅਤ ਸੁਣਨ ਵਾਸਤੇ ਇਹ ਸਾਨੂੰ ਕੰਨ ਮਿਲੇ ਸਨ। ਪਰ ਮਿਆਵੀ ਪ੍ਰਭਾਵ ਹੇਠ ਅਸੀਂ ਇਹਨਾਂ ਕੰਨਾਂ ਰਾਹੀਂ ਇੰਨਾ ਕੁ ਜ਼ਿਆਦਾ ਕੂੜ ਸੁਣ ਲਿਆ ਏ ਕਿ ਇਹ ਕੂੜ ਸਾਡੇ ਕੰਨਾਂ ਵਿੱਚ ਰਚ ਕੇ ਸਾਨੂੰ ਸੱਚ ਸੁਣ ਤੋਂ ਵਾਂਝਿਆ ਕਰ ਰਿਹਾ ਏ। ਹੁਣ ਸਾਨੂੰ ਸੱਤ ਦੀ ਬਾਣੀ ਨਹੀਂ ਸੁਣਦੀ, ਕਿਉਂਕਿ ਇਹ ਸਾਡੇ ਜਿਹੜੇ ਕੰਨ ਨੇ, ਸਾਡੇ ਸਰਵਣ ਨੇ, ਇਹ ਰੂਹਾਨੀਅਤ ਦੇ ਰੰਗ ਤੋਂ ਸੱਖਣੇ ਹੋ ਗਏ ਨੇ। ਇਹ ਸਰਵਣੋ ਮੇਰਿਓ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨੇ ਨੂੰ ਪਠਾਏ, ਸਰੀਰ ਲਾਏ, ਸੁਣੋ ਸਤ ਬਾਣੀ ਜਿਤ ਸੁਣੀ, ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚਾ ਸੁਣਨੇ ਨੂੰ ਪਠਾਏ। ਪਰ ਅਸੀਂ ਸੱਚੀ ਬਾਣੀ ਸੁਣਨੀ ਨਹੀਂ, ਕੂੜ ਦੇ ਤਮਾਸ਼ੇ ਨੂੰ ਹੀ ਅਸੀਂ ਆਪਣਾ ਕੰਨ ਰਸ ਬਣਾ ਲਿਆ ਏ। ਸਤਿਗੁਰੂ ਜੀ ਕਿਰਪਾ ਕਰ, ਇਹ ਸੱਤ ਦੀ ਬਾਣੀ, ਇਹ ਸੱਚ ਸਾਡਿਆਂ ਕੰਨਾਂ ਰਾਹੀਂ ਕਿਤੇ ਸਾਡੇ ਹਿਰਦੇ ਤੱਕ ਪਹੁੰਚ ਜਾਵੇ। ਵਡਭਾਗੀਓ, ਜਿਹਨਾਂ ਦੇ ਹਿਰਦੇ ਤੱਕ ਇਹ ਸੱਤ, ਇਹ ਸੱਚ, ਇਹ ਬਾਣੀ, ਇਹ ਧੁਰਕਾ ਸ਼ਬਦ ਇਹਨਾਂ ਕੰਨਾਂ ਥਾਣੀ ਜਿਹਨਾਂ ਦੇ ਹਿਰਦਿਆਂ ਤੱਕ ਪਹੁੰਚਿਆ ਏ, ਉਹਨਾਂ ਤੇ ਵੱਡੀਆਂ ਬਖਸ਼ਿਸ਼ਾਂ ਵਰਤੀਆਂ। ਬਾਬਾ ਲਹਿਣਾ ਜੀ, ਇਸ ਸੱਚ ਨੂੰ ਸੁਣ ਕੇ ਸ਼ਬਦ ਦੀ ਚੋਟ ਲੱਗੀ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਰਨ ਵਿੱਚ ਗਏ, ਐਸਾ ਸ਼ਬਦ ਹਿਰਦੇ ਵਸਿਆ, ਸੇਵਾ ਵਿੱਚ ਲੱਗ ਕੇ ਸਿੱਖੀ ਕਮਾ ਕੇ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਹੋ ਗਏ, ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਦੂਸਰੇ ਵਾਰਸ ਬਣੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਵਿਖੇ ਬਖਸ਼ਿਸ਼ਾਂ ਵਰਤਾ ਰਹੇ ਨੇ, ਤੇ ਜਿੱਥੇ ਜਿੱਥੇ ਵੀ ਸਿੱਖੀ ਦੀ ਮਹਿਕ ਹੈ, ਜਿੱਥੇ ਜਿੱਥੇ ਤੱਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦੀਆਂ ਬਖਸ਼ਿਸ਼ਾਂ ਕੀਤੀਆਂ, ਜਿੱਥੇ ਜਿੱਥੇ ਰੂਹਾਨੀਅਤ ਦੇ ਨਾਲ ਮਨੁੱਖਤਾ ਨੂੰ ਜੋੜਿਆ, ਉਹ ਪ੍ਰਾਣੀ ਹੁਣ ਦੂਸਰੇ ਸਰੂਪ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੂਸਰੇ ਸਰੂਪ ਦੇ ਦੀਦਾਰ ਕਰਨ ਵਾਸਤੇ ਖਡੂਰ ਸਾਹਿਬ ਦੀ ਧਰਤੀ ਤੇ ਆ ਰਹੇ ਨੇ।
ਬਟ ਭਾਗੀ ਉਹ ਇਸੇ ਹੀ ਤਰ੍ਹਾਂ ਬਖਸ਼ਿਸ਼ਾਂ ਵਰਤੀਆਂ ਨੇ ਸੁਲਤਾਨਪੁਰ ਦੀ ਧਰਤੀ ਦੇ ਬਿਲਕੁਲ ਨਜ਼ਦੀਕ ਪੈਂਦਾ ਇਹ ਪਿੰਡ ਡੱਲਾ। ਇਸ ਡੱਲੇ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਇੱਕ ਤਾਂ ਇਹ ਨਗਰ ਹੈ ਬਿਲਕੁਲ ਸੁਲਤਾਨਪੁਰ ਸਾਹਿਬ ਦੇ ਨਾਲ, ਤੇ ਆਪਾਂ ਜਾਣਦੇ ਹਾਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਦਾ ਬਹੁਤ ਵੱਡਾ ਅਰਸਾ ਜਿਹੜਾ ਇਹ ਸੁਲਤਾਨਪੁਰ ਦੀ ਧਰਤੀ ਤੇ ਗੁਜ਼ਾਰਿਆ। ਸੁਲਤਾਨਪੁਰ ਦੀ ਧਰਤੀ ਤੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤੇ ਇਹ ਸਿੱਖੀ ਦੀ ਮਹਿਕ ਡੱਲੇ ਦੀ ਫਿਜ਼ਾ ਦੇ ਵਿੱਚ ਵੀ ਰਚੀ ਹੋਈ ਏ, ਡੱਲੇ ਦੀਆਂ ਸੰਗਤਾਂ ਦੇ ਮਨ ਨੂੰ ਖਿੱਚ ਪਈ ਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੂਸਰੇ ਸਰੂਪ ਦੇ ਦੀਦਾਰ ਕਰਨੇ ਨੇ। ਇਹ ਡੱਲੇ ਨਗਰ ਦੀਆਂ ਸੰਗਤਾਂ ਦਿਨ ਮੁਕਰਰ ਕਰ ਲੈਂਦੀਆਂ ਨੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ, ਇਹ ਗੁਰੂ ਦੇ ਪਿਆਰੇ ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਇਕੱਠੇ ਹੋ ਗਏ, ਲਿਆਂਦੀਆਂ ਜੋ ਰਸਦਾਂ ਵਸਦਾਂ ਨੇ, ਜੋ ਪੇਟਾਵਾਂ ਨੇ, ਉਹ ਸਾਰੀਆਂ ਇੱਕ ਥਾਂ ਇਕੱਠੀਆਂ ਕਰ ਲਈਆਂ, ਜੁੜ ਕਰਕੇ ਇਹ ਡੱਲੇ ਦੀਆਂ ਸੰਗਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਖਡੂਰ ਸਾਹਿਬ ਨੂੰ ਇੰਜ ਟੁਰ ਪਈਆਂ ਨੇ।

ਸਾਹਿਬ ਜੀ ਦੀ ਹਜ਼ੂਰ ਅਰਦਾਸ ਗੁਜ਼ਾਰ ਕੇ ਇਕੱਠੀਆਂ ਹੋ ਕੇ ਇਹ ਡੱਲੇ ਨਗਰ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਖਡੂਰ ਸਾਹਿਬ ਨੂੰ ਤੁਰ ਪਈਆਂ ਨੇ। ਸੰਗਤਾਂ ਨਾਮ ਜਪਦੀਆਂ, ਬਾਣੀ ਗਾਉਂਦੀਆਂ ਤੁਰੀਆਂ ਜਾ ਰਹੀਆਂ ਨੇ। ਬਿਆਸ ਦਰਿਆ ਦੇ ਪੱਤਣ ਨੂੰ ਪਾਰ ਕੀਤਾ ਏ। ਉਸ ਵੇਲੇ ਬਿਆਸ ਦਰਿਆ ਦੇ ਪੱਤਣ ਤੇ ਜੋ ਅੱਜ ਕੱਲ ਗੋਇੰਦਵਾਲ ਸਾਹਿਬ ਨਗਰ ਆਏ, ਉਸ ਵੇਲੇ ਨਹੀਂ ਸੀ ਹੋਇਆ ਕਰਦਾ। ਇਹ ਬਾਅਦ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਜੀ ਦਾ ਨਗਰ ਵਸਾਇਆ ਏ, ਪਰ ਇਹ ਪੱਤਣ ਪਹਿਲਾਂ ਤੋਂ ਮੌਜੂਦ ਸੀ। ਇਸ ਪੱਤਣ ਰਾਹੀਂ ਬਿਆਸ ਦਰਿਆ ਨੂੰ ਪਾਰ ਕਰਕੇ ਸੰਗਤਾਂ ਖਡੂਰ ਸਾਹਿਬ ਪਹੁੰਚੀਆਂ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕੀਤੇ, ਚਰਨ ਪਰਸੇ ਲਿਆਂਦੀਆਂ ਭੇਟਾਵਾਂ ਸਾਹਿਬ ਜੀ ਦੇ ਹਜ਼ੂਰ ਰੱਖੀਆਂ, ਸਤਿਗੁਰੂ ਜੀ ਤੋਂ ਬਖਸ਼ਿਸ਼ਾਂ ਹਾਸਲ ਕੀਤੀਆਂ ਤੇ ਸੰਗਤਾਂ ਸੇਵਾ ਵਿੱਚ ਜੁਟ ਗਈਆਂ। ਗੁਰੂ ਪਿਆਰਿਓ, ਨਾਮ ਤੇ ਸੇਵਾ ਇਹ ਵਾਹਿਗੁਰੂ ਜੀ ਨੇ, ਗੁਰੂ ਪਿਤਾ ਜੀ ਨੇ ਪ੍ਰਾਣੀ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਜਿੱਥੇ ਨਾਮ ਦੇ ਨਾਲ ਅਸੀਂ ਪਾਪਾਂ ਦੇ ਕੂੜ ਦੀ ਮੈਲ ਜਿਹੜੀ ਏ ਉਹ ਸਾਫ ਕਰਨੀ ਹੁੰਦੀ ਹੈ, ਉੱਥੇ ਸੇਵਾ ਜਿਹੜੀ ਹੈ ਸਾਡੀ ਹਉਮੈ ਨੂੰ ਮਾਰਦੀ ਹੈ। ਸਾਡੇ ਹਉਮੈ ਹੰਕਾਰ ਨੂੰ ਮਾਰ ਕੇ ਇਹ ਮਨ ਨੂੰ ਚਮਕਾਉਂਦੀ ਹੈ। ਸੋ ਨਾਮ ਤੇ ਸੇਵਾ ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ ਜੇ ਕਿਸੇ ਨੂੰ ਇਹ ਦਾਤਾਂ ਮਿਲ ਜਾਣ ਤਾਂ, ਪਰ ਇਹ ਆਉਂਦੀਆਂ ਵਡਭਾਗੀਆਂ ਦੇ ਹਿੱਸੇ ਨੇ, ਨਹੀਂ ਤਾਂ ਬਿਨ ਨਾਵੇਂ ਜੱਗ ਕਮਲਾ ਫਿਰੈ। ਇਹ ਜੱਗ ਬੋਰਾ ਹੋਇਆ ਫਿਰਦਾ ਇਹ ਨਾਮ ਤੋਂ ਬਗੈਰ, ਤੇ ਸੇਵਾ ਬਿਨ ਸੇਵਾ ਤ੍ਰਹਿਗ ਹੱਥ ਪੈਰ। ਇਹ ਸੇਵਾ ਤੋਂ ਵੀ ਅਸੀਂ ਸਾਰੀ ਦੁਨੀਆਂ ਜਿਹੜੀ ਇਹ ਵਾਂਝੀ ਤੁਰੀ ਫਿਰਦੀ ਏ, ਕਿਸੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਏ ਸੇਵਾ। ਆਪਾਂ ਵੇਖਦੇ ਹਾਂ ਕਿੰਨੇ ਲੋਕ ਆਉਂਦੇ ਨੇ ਗੁਰੂ ਘਰਾਂ ਦੇ ਵਿੱਚ, ਆਉਂਦੇ ਹਾਂ ਮੱਥਾ ਟੇਕਦੇ ਹਾਂ, ਪ੍ਰਸ਼ਾਦ ਛਕਿਆ, ਪ੍ਰਸ਼ਾਦਾ ਛਕਿਆ, ਚਲੋ ਜੀ ਘਰ ਨੂੰ ਵਾਪਸ। ਸੇਵਾ ਕਿੰਨੇ ਲੋਕ ਕਰਦੇ ਨੇ, ਉਹ ਲੋਕ ਕਰਦੇ ਨੇ ਜਿਹਨਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਨਹੀਂ ਤਾਂ ਇੱਥੋਂ ਖਾਲੀ ਹੱਥ ਲੋਕ ਆ ਕੇ ਸਾਰੇ ਮੁੜ ਜਾਂਦੇ ਨੇ। ਅਸੀਂ ਮੱਥਾ ਟੇਕਿਆ ਤੇ ਸਮਝ ਲੈਂਦੇ ਹਾਂ ਕਿ ਸਾਡਾ ਫਰਜ਼ ਪੂਰਾ ਹੋ ਗਿਆ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ। ਜੇ ਚਿਰ ਸ਼ਬਦ ਨਾ ਕਰੇ ਵਿਚਾਰ, ਸ਼ਬਦ ਨੂੰ ਵਿਚਾਰ ਕੇ ਸਤਿਗੁਰੂ ਜੀ ਸਾਨੂੰ ਕਹਿੰਦੇ ਕੀ ਨੇ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਹੁੰਦਾ ਏ। ਸਤਿਗੁਰੂ ਪਿਆਰਿਓ, ਇਹ ਸੰਗਤਾਂ ਖਡੂਰ ਸਾਹਿਬ ਪਹੁੰਚੀਆਂ ਨੇ, ਸਤਿਗੁਰੂ ਜੀ ਦੇ ਚਰਨ ਪਰਸ ਕੇ ਇਹ ਸੰਗਤਾਂ ਸੇਵਾ ਵਿੱਚ ਜੁਟ ਗਈਆਂ। ਕੋਈ ਕਿਤੇ ਬੀਬੀਆਂ ਜਿਹੜੀਆਂ ਲੰਗਰ ਪਕਾਉਣ ਵਿੱਚ ਲੱਗ ਗਈਆਂ ਨੇ, ਕੋਈ ਗੁਰੂ ਪਿਆਰੇ ਲੱਕੜਾਂ ਪਾੜ ਰਹੇ ਨੇ, ਕਿਤੇ ਕੋਈ ਬਰਤਨ ਮਾਂਜ ਰਿਹਾ ਏ। ਜਿੱਥੇ ਜਿੱਥੇ ਵੀ ਕੋਈ ਸੇਵਾ ਦਾ ਕਾਰਜ ਮਿਲਿਆ, ਇਹ ਗੁਰੂ ਪਿਆਰੇ ਸੇਵਾ ਵਿੱਚ ਜੁਟ ਗਏ ਨੇ। ਫਿਰ ਜਦੋਂ ਵੀ ਕੋਈ ਮੌਕਾ ਮਿਲਦਾ, ਇਹ ਮੌਕਾ ਖੁੰਝਣ ਨਾ ਦੇਦੇ, ਇਹ ਆ ਕੇ ਸੰਗਤ ਵਿੱਚ ਬੈਠ ਕੇ ਕਿੰਨਾ ਕਿੰਨਾ ਚਿਰ ਰੂਹਾਨੀ ਰਸ ਮਾਣਦੇ ਰਹਿੰਦੇ। ਇਹਨਾਂ ਡੱਲੇ ਦੀਆਂ ਸੰਗਤਾਂ ਦੇ ਵਿੱਚ ਇੱਕ ਮੁੱਛ ਮੁੱਟੇ ਦਾ ਗੱਭਰੂ ਹੈ। ਗੁਰੂ ਪਿਆਰਿਓ, ਅਜੇ ਚੜ੍ਹਦੀ ਉਮਰ ਹੈ, ਇਹ ਨੌਜਵਾਨ, ਇਹ ਚੜ੍ਹਦੀ ਉਮਰ ਦਾ ਗੱਭਰੂ ਇਹ ਬੜੇ ਉਤਸ਼ਾਹ ਦੇ ਨਾਲ ਭੱਜ ਭੱਜ ਕੇ ਸੇਵਾ ਕਰਦਾ ਏ, ਤੇ ਕਦੇ ਆ ਕੇ ਸੰਗਤ ਦੇ ਵਿੱਚ ਇੱਕ ਰਸ ਹੋ ਕੇ ਚੌਂਕੜਾ ਲਗਾ ਕੇ ਬੈਠ ਜਾਂਦਾ ਏ। ਇਹ ਗੁਰੂ ਦਾ ਪਿਆਰਾ ਜਿਹੜਾ ਏ, ਗੁਰੂ ਦੇ ਖਿੱਚ ਦਾ ਕੇਂਦਰ ਬਣ ਗਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਵੱਲ ਵੇਖ ਵੇਖ ਕੇ ਮੁਸਕਰਾਉਂਦੇ ਨੇ। ਇਹ ਹੈ ਭਾਈ ਪਾਰੋ ਨਾਲ ਦਾ ਵਿਅਕਤੀ, ਤੇ ਇਹ ਨੌਜਵਾਨ ਜਿਹੜਾ ਏ ਇੱਕ ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਬਿਲਕੁਲ ਨਜ਼ਦੀਕ ਆ ਕੇ ਬੈਠ ਗਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਪਿਆਰ ਭਰੀ ਮੁਸਕਾਨ ਦੇ ਨਾਲ ਇਸ ਦਾ ਜਿਵੇਂ ਸਵਾਗਤ ਕੀਤਾ ਹੋਵੇ, ਤੇ ਇਹਦੇ ਮਨ ਨੂੰ ਖਿੱਚ ਪਈ। ਕਈ ਦਿਨਾਂ ਦਾ ਦਿਲ ਵਿੱਚ ਵਲਵਲਾ ਲਈ ਫਿਰਦਾ ਸੀ, ਅੱਜ ਇਹਦੇ ਮਨ ਦੇ ਇਸ ਵਲਵਲੇ ਨੇ ਇੱਕ ਜੋਦੜੀ ਦੇ ਰੂਪ ਦੇ ਵਿੱਚ, ਬੇਨਤੀ ਦੇ ਰੂਪ ਦੇ ਵਿੱਚ
ਸਾਹਿਬ ਜੀ ਦੇ ਹਜ਼ੂਰ ਖਲੋ ਕੇ ਸਤਿਗੁਰੂ ਜੀ ਨੂੰ ਪੁੱਛਣਾ ਕੀਤਾ, ਸਤਿਗੁਰੂ ਜੀ ਮੇਰੇ ਮਨ ਵਿੱਚ ਕੁਝ ਵਲਵਲੇ ਨੇ, ਮੇਰੇ ਮਿੱਤਰਾਂ ਨੇ ਦੱਸਿਆ ਸੀ ਕਿ ਹੰਸ ਜਿਹੜੇ ਹੁੰਦੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁੱਕਦੇ ਨੇ ਤੇ ਹੰਸ ਦੁੱਧ ਵਿੱਚ ਆਪਣੀ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ। ਤੇ ਪਾਤਸ਼ਾਹ ਜੀ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਪਰਮ ਹੰਸ ਵੀ ਹੁੰਦੇ ਨੇ, ਪਰ ਉਹਨਾਂ ਦੇ ਕੋਲੋਂ ਪਰਮ ਹੰਸਾਂ ਬਾਰੇ ਦੱਸਿਆ ਨਹੀਂ ਗਿਆ। ਇਹ ਭਾਈ ਪਾਰੋ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਆਪਣੇ ਦਿਲ ਦਾ ਵਲਵਲਾ ਜੋਗੜੀ ਦੇ ਰੂਪ ਦੇ ਵਿੱਚ, ਪ੍ਰਸ਼ਨ ਰੂਪ ਦੇ ਵਿੱਚ ਸਾਹਿਬ ਜੀ ਦੇ ਹਜ਼ੂਰ ਇੰਜ ਜ਼ਾਹਰ ਕਰਦਾ ਹੈ।

ਭਾਈ ਪਾਰੋਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਇਹ ਜੋ ਹੰਸਾਂ ਬਾਰੇ ਸਵਾਲ ਕਰਦੇ ਨੇ, ਆਮ ਵੇਖਣ ਵਾਲੇ ਲਈ ਇਹ ਸਵਾਲ ਬੜੇ ਛੋਟੇ ਛੋਟੇ ਨਜ਼ਰ ਆਉਂਦੇ ਨੇ, ਪਰ ਗੁਰੂ ਪਿਆਰਿਓ ਕਈ ਵਾਰੀ ਛੋਟੇ ਛੋਟੇ ਸਵਾਲਾਂ ਦਾ ਜਿਹੜਾ ਜਵਾਬ ਬੜਾ ਵੱਡਾ ਹੁੰਦਾ ਹੈ ਤੇ ਉਹਦਾ ਬੜਾ ਦੂਰ ਰਸ ਜਿਹੜਾ ਇਹ ਸਿੱਟਾ ਨਿਕਲਦਾ ਹੈ। ਬੀਜ ਕਈ ਵਾਰ ਬਹੁਤ ਛੋਟੇ ਹੁੰਦੇ ਨੇ ਪਰ ਉਹਨਾਂ ਤੋਂ ਦਰਖਤ ਬੜੇ ਵੱਡੇ ਬਣਦੇ ਨੇ। ਬੋੜ ਦਾ ਦਰਖਤ ਹੈ ਨਾ, ਇਹਦਾ ਬੀਜ ਬੜਾ ਹੀ ਬਰੀਕ ਹੁੰਦਾ ਹੈ, ਵੇਖਣ ਵਾਲਾ ਆਖਦਾ ਹੈ ਇੰਨਾ ਬਰੀਕ ਬੀਜ ਹੈ, ਸ਼ਾਇਦ ਇਸ ਦਾ ਬੂਟਾ ਕੋਈ 5-7 ਫੁੱਟ ਹੋਵੇਗਾ, ਪਰ ਆਪਾਂ ਵੇਖਦੇ ਹਾਂ ਕਿ ਬੋਰ ਦਾ ਕਿੱਡਾ ਵੱਡਾ ਦਰਖਤ ਬਣਦਾ ਏ। ਸੋ ਇਹ ਭਾਈ ਪਾਰੋ ਜੀ ਨੇ ਸਵਾਲ ਭਾਵੇਂ ਛੋਟਾ ਜਿਹਾ ਕੀਤਾ ਏ, ਵੇਖਣ ਵਾਲਿਆਂ ਨੂੰ ਕੋਈ ਬਹੁਤਾ ਡੂੰਘਾਈ ਵਾਲਾ ਜਿਹੜਾ ਏ ਇਹ ਸਵਾਲ ਨਹੀਂ ਲੱਗਦਾ, ਪਰ ਗੁਰੂ ਪਿਆਰਿਓ ਇਹਦੇ ਵਿੱਚ ਰਮਜ਼ਾਂ ਬੜੀਆਂ ਹੀ ਲੁਕੀਆਂ ਹੋਈਆਂ ਨੇ, ਇਹਦੇ ਵਿੱਚ ਰੂਹਾਨੀ ਰਮਜ਼ਾਂ ਨੇ ਜੋ ਗੁਰੂ ਜਾਣਦਾ ਏ ਤੇ ਗੁਰੂ ਨੇ ਇਹਦੇ ਤੇ ਬਖਸ਼ਿਸ਼ਾਂ ਕਰਨੀਆਂ ਨੇ। ਭਾਈ ਪਾਰੋ ਜੀ ਦਾ ਕੋਈ ਪੂਰਬਲਾ ਜਿਹੜਾ ਇਹ ਸੰਸਕਾਰ ਜਿਹੜਾ ਕੀਤਾ ਹੋਇਆ ਏ, ਪੂਰਬਲਾ ਨਾਮ ਜਪਿਆ ਹੋਇਆ, ਉਹ ਇਸ ਸਤਾ ਤੇ ਆਇਆ ਏ ਕਿ ਇੱਕ ਰੂਹਾਨੀ ਬੀਜ ਪੁੰਗਰਨਾ ਏ ਜਿਹਦੇ ਨਾਲ ਉਹਨਾਂ ਨੇ ਰੂਹਾਨੀਅਤ ਦੀਆਂ ਮੰਜ਼ਲਾਂ ਸਰ ਕਰਨੀਆਂ ਨੇ, ਉਹਨਾਂ ਨੇ ਰੂਹਾਨੀ ਰੁਤਬਾ ਪ੍ਰਾਪਤ ਕਰਨਾ ਏ। ਸਤਿਗੁਰੂ ਪਿਆਰਿਓ ਭਾਈ ਪਾਰੋ ਜੀ ਨੇ ਹੁਣ ਸਵਾਲ ਕਰ ਦਿੱਤਾ ਏ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕੀ ਜਵਾਬ ਦਿੰਦੇ ਨੇ ਤੇ ਦੂਰ ਰਸ ਇਸ ਦੇ ਕੀ ਅਸਰ ਹੁੰਦੇ ਨੇ। ਗੁਰੂ ਪਿਆਰਿਓ ਆਪਾਂ ਇਸੇ ਤਰ੍ਹਾਂ ਵੀ ਇਸ ਲੜੀ ਨੂੰ ਜਾਰੀ ਰੱਖਾਂਗੇ। ਇੰਨੀਆਂ ਕੁ ਬੇਨਤੀਆਂ ਨਾਲ ਖੇਮਾਂ ਦੇ ਜਾਚਕ ਹਾਂ, ਗੁਰੂ ਪਿਆਰਿਓ ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ ਪਿੰਡ ਨਵਾਂ ਪਿੰਡ ਦੋਨੇਵਾਲ ਜ਼ਿਲ੍ਹਾ ਜਲੰਧਰ, ਸੁਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਮੇਰੇ ਨਾਲ ਦੇ ਪਾਸੇ ਢਾਡੀ ਭਾਈ ਪਲਵਿੰਦਰ ਸਿੰਘ ਪ੍ਰੇਮੀ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੋਹਲ ਵਿਧੀਪੁਰੀਆ ਜਿਹਨੂੰ ਤੁਸੀਂ 1992 ਦੇ ਵਿੱਚ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਦੇ ਨਾਲ ਵੱਡਾ ਮਾਣ ਬਖਸ਼ਿਆ। ਸੋ ਗੁਰੂ ਪਿਆਰਿਓ ਇੰਨੀਆਂ ਕੁ ਬੇਨਤੀਆਂ ਨਾਲ ਖੇਮਾ ਦੇ ਜਾਚਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਏ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ। ਆਓ ਹੁਣ ਆਪਾਂ ਪਿਆਰ ਦੇ ਨਾਲ ਸਲੋਕ ਪੜ੍ਹਦਾ ਏ, ਆਪਾਂ ਰਲ ਮਿਲ ਕੇ ਸਲੋਕ ਦੀ ਸਾਂਝ ਕਰੀਏ ਜੀ।

ਕਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਗੁਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਦਿਆਵੇ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇਂਦਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਵੀ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਸਵਸਤ ਸਿੰਘ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹ ਜੋ ਖਾਲਸਾ ਜੀ ਸਾਹਿਬ ਤਹਤਾਰ ਸ਼ਰਿਆ ਦੇਵ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਾਹਿਬ ਦਰਤਾਰ ਜੀ ਸ੍ਰੀ ਨਨਕਾਣਾ ਸਾਹਿਬ ਇਹ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕਿ ਮਾਣ ਨਿਤਾਣਿਓ ਕਿ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਉਪਰੰਤ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਉਪਰੰਤ ਢਾਡੀ ਵਾਰਾਂ ਰਾਹੀਂ ਗੁਰੂ ਜਸ ਨੂੰ ਸਰਵਣ ਕਰਵਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰੂ ਦਾ ਇਤਿਹਾਸ ਦੀ ਵਿਚਾਰ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਰ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੈਂ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਇਸ ਜਿਠੇ ਸ਼ਬਦ ਕੁਜਾਏ ਤੇਗ ਬਹਾਦਰ ਸਿਮਰੀਐ ਕਰੁਣਾਨੀ ਦਾਵੈ ਤਾਏ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੁਣਾ ਜੀ ਸਹਾਏ ਦਸਾਂ ਪਾਤਸ਼ਾਹ ਦੀ ਜਗਦੀ ਜੋਤ ਸਾਹਿਬ

ਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਗਰੀਬਨ ਵਰ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾ ਸਰਦਾਸ ਬਿਨਤੀ ਰਜੋਈ ਚੌਧਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਮਹਿਰਾਮਤ ਦੇ ਸਦਕਾ ਦੇ ਵਰਨਾਂ ਦੀ ਸੰਪੂਰਨਤਾ ਹੋਈ ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਸੁਖਾਸਨ ਸਾਹਿਬ ਦੀ ਸੇਵਾ ਕੀਤੀ ਗਈ ਸੱਚੇ ਪਾਤਸ਼ਾਹ ਜੀ ਸੋਹਿਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੀ ਕੇ ਦਾਤ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦੇ ਹਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਰੱਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਹਿਰਦੇ ਵਸਾਉਣਾ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਦਨੋ ਕਰੋ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਜੀ ਕਰੋ ਕਿਰਪਾ ਆਪ ਦੀਆਂ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇ ਸੁਖਾਸਨ ਆਸਣਾਂ ਤੇ ਬਿਰਾਜਮਾਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨੇਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਹੀ ਪੈਨੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਇਹਦੇ ਭਾਣੇ ਸਰਬੱਤ

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ, ਪੰਚਪਦਾ। ਆਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਾਟਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਦਾਤਾਰ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਪਰ ਸੁਭਾਇਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਦਾ। ਉਪਰੰਤ ਗੁਰਦੇਵ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਪ੍ਰਦਾਨ ਕੀਤੇ ਹਨ, ਜੋ ਸੋਰਠ ਰਾਗ ਵਿੱਚੋਂ ਪੰਚਪਦੇ ਦੇ ਰੂਪ ਅੰਦਰ ਪਾਵਨ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 607 ਅਤੇ 8 ਉੱਪਰ ਸੁਭਾਇਮਾਨ ਹਨ। ਆਪ ਜੀਆਂ ਨੇ ਪਿਆਰ ਸਹਿਤ ਸਰਵਨ ਕੀਤੇ ਹਨ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼, ਇਹ ਮਿਹਰਾਮਤ ਕਿਰਪਾਲਤਾ ਕੀਤੀ ਹੈ ਕਿ ਜਿਸ ਉੱਤੇ ਗੁਰੂ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਪ੍ਰੇਮ ਹਿਰਦੇ ਵਿੱਚ ਪੈਦਾ ਹੋ ਜਾਏ, ਉਹ ਨਾ ਸਰ ਹੋਣ ਵਾਲੀ ਵਸਤੂ ਨੂੰ ਵੀ ਸਰ ਕਰ ਲੈਂਦਾ ਹੈ, ਸਿੱਧੀਆਂ ਪ੍ਰਾਪਤ ਕਰਦਾ ਹੈ, ਰਿਧੀਆਂ ਪ੍ਰਾਪਤ ਹੁੰਦੀਆਂ ਹਨ। ਪਰਮੇਸ਼ਵਰ ਦਾ ਨਾਮ ਗੁਰੂ ਕਿਰਪਾ ਦੇ ਸਦਕਾ ਹਿਰਦੇ ਵਿੱਚ ਆਣ ਵਸਦਾ ਹੈ, ਉਸ ਪ੍ਰੇਮ ਦਾ, ਉਸ ਨਾਮ ਦਾ, ਉਸ ਬਖਸ਼ਿਸ਼ ਦਾ ਸਵਾਦ ਇਉਂ ਹੈ ਜਿਵੇਂ ਕੋਈ ਗੁੰਗਾ ਮਠਿਆਈ ਖਾਏ ਪਰ ਉਸ ਨੂੰ ਦੱਸ ਨਾ ਸਕੇ। ਵਾਹਿਗੁਰੂ ਦੇ ਨਾਮ ਨੂੰ ਆਰਾਧਨ ਵਾਲਾ, ਪਰਮੇਸ਼ਵਰ ਦੇ ਪਿਆਰ ਵਿੱਚ ਪਿਆ ਹੋਇਆ ਵਾਹਿਗੁਰੂ ਦਾ ਜੀਵ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਪਿਆਰ ਨੂੰ, ਵਾਹਿਗੁਰੂ ਦੇ ਨਾਮ ਦੀ ਮਿਠਾਸ ਨੂੰ ਮਾਣਦਾ ਹੈ। ਪਰ ਇਹ ਸਭ ਕੁਝ ਗੁਰੂ ਕਿਰਪਾ, ਗੁਰੂ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਕੋਲ ਗੁਰੂ ਕਿਰਪਾ ਹੈ, ਗੁਰੂ ਬਖਸ਼ਿਸ਼ ਹੈ, ਗੁਰੂ ਸਰਨ ਹੈ, ਉਹੀ ਵਾਹਿਗੁਰੂ ਪਰਮੇਸ਼ਵਰ ਆਚਰਨ ਨੂੰ ਵੀ ਪ੍ਰਾਪਤ ਕਰ ਲੈਂਦੇ ਨੇ, ਉਹੀ ਗੁਰੂ ਕਿਰਪਾ ਦੇ ਸਦਕਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ, ਸਮਾ ਜਾਂਦੇ ਨੇ। ਇਹ ਗੁਰੂ ਬਖਸ਼ਿਸ਼, ਗੁਰੂ ਵਡਿਆਈ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਕਿਰਪਾਲਤਾ ਕੀਤੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਾਹਿਬ, ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁਣ ਹੋਣਗੇ। ਪਿਆਰ ਸਾਹਿਬ ਆਪ ਜੀ ਨੇ ਜੁੜਨਾ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲ

ਪਰਥਨ ਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਕ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਥਨੰਤਰ ਰਿਹਾ ਸੁਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹੰਗ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਤਿਹ ਪ੍ਰਸਾਦ ਛਕਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਵਾਹੇ, ਜਿਹ ਪ੍ਰਸਾਦ ਸੁਗੰਧ ਤਨ ਲਾਵਹਿ, ਤਿਸ ਕੋ ਸਿਮਰਤ ਪਰਮ ਗਤ ਪਾਵਹਿ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸ ਹੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਕਤ ਅਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪਹਿਰ ਤਾਕਾ ਜਸ ਗਾਵੀਜੈ, ਜੇ ਪ੍ਰਸਾਦ ਤੁ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤਿਰ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰ ਗਹਿ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ, ਜੇ ਪ੍ਰਸਾਦ ਅਰੋ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਕੀ ਭਗਤ ਕਰੇ, ਜੇ ਪ੍ਰਸਾਦ ਆਪੂਖਨ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬਹੁ ਨਾ ਵਿਸਾਰੀ, ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਦ ਤਿਸੈ ਧਿਆਈ, ਤਿਸੈ ਧਿਆਏ ਜੋ ਏ ਕਲਖ ਹੈ, ਈਹਾਂ ਊਹਾਂ ਨਾਨਕ ਤੇਰੀ ਰਖੈ, ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਨਹਿ ਕਰਨ ਨਾਦ, ਜੇ ਪ੍ਰਸਾਦ ਭਿਖੈ ਬਿਸਮਾਤ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮ ਗਤ ਪਾਵ ਹੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂਰਤ ਤਾ ਕਉ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਕਿਸੈ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸਿਉ ਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੁਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪਰਸੰਨ ਬਸੈ ਮਨ ਸੋਏ,
प्रभ दया ते मतु तम होए। सर्व निदान प्रभ तेरी मया, आपू कछु न किन्हु लया। जित जित लाभो तित लगै हरनाथ, नानक इनकै

ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾ ਹੀ ਹਉ ਤਾਪ ਸਾਧ ਕੈ ਸੰਗ ਤਜੈ ਸਵੇ ਆਪ ਆਪੇ ਜਾਨੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬਹੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਦਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਵਸੈ ਥਾਨੁ ਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰਿ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਨੁ ਸਾਧ ਸੰਗ ਅੰਮ੍ਰਿਤ ਗੁਣ ਗਾਇਨੁ ਸਾਧ ਕੈ ਸੰਗ ਸ੍ਰਭ ਥਾਨ ਗਾਮੁ ਨਾਨਕ ਸਾਧ ਕੈ ਸੰਗ ਸਫਲ ਜਨਮੁ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਤਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਭ੍ਰਮ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੈ ਸੰਗ ਮਿਠੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ

ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਕੁਛ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਵ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਬਸਦਾ ਕੋ ਖੁਦੈ ਕੋ ਚੰਦ ਲੇਪ ਬ੍ਰਹਮ ਗਿਆਨੀ ਕੈ ਹੈ ਗੁਨਾਊ ਨਾਨਕ ਜਿਉਂ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਂ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਵਿਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕੂ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਾਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹਿਤਾ ਬ੍ਰਹਮ ਗਿਆਨੀ

ਸੁਨ ਪਦੇ ਸਿਰ ਦੈ ਬਸਾਵਹੁ, ਮਨ ਛੇ ਨਾਨਕ ਫਲ ਪਾਵਹੁ। ਹਾਲਤ ਪਲਤ ਦੋਏ ਲੇਹੁ ਸਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤੇ ਸਾਚ ਪ੍ਰਿਖਿਆ, ਮਨ ਤਾ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁੰਚਾਏ, ਸਚ ਵਾਪਾਰ ਕਰੋ ਵਾਪਾਰੀ, ਦਰਦ ਹੈ ਨਿਬੈ ਖਿਪਤ ਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵਹਿ ਜਾਹੇ, ਤਿਸ ਤੇ ਦੂਰ ਕਾਹ ਕੋ ਜਾਏ, ਉਬਰੈ ਰਾਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੇ ਪਾਰਜ ਪੂਰਾ, ਮਤ ਪੂਰੀ ਉਮਰ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ,

ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆ ਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗਣ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲ ਹਿਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ

ਸਦਾ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਵਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਆਵਣ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਕਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਛੁਪੈ ਚੁੱਪ ਨਾ ਹੋਵਈ ਜੇ ਲਾਇ ਰਹਾਲੇ ਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲਹਿ ਫਿਰ ਦੇਹ

ਗਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾ ਆਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾਏ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਥ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਦ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖੇ ਆਵੈ ਪਾਦ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿੜਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਇਹ ਤਰਾ ਹੈ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖਾ ਹੋ ਕਰਮ ਕਿਤੇ ਪਵਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਧੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਿਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਾਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ

ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹੇ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਭਾਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਟਾਲ। ਘੜੀਐ ਸ਼ਬਦ ਸੱਚੀ ਟਕਸਾਲ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ।

गहिउ तुहारु द्वार, बाहि गहे की लाज आसु गोबिंद दास तुहार। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार। सतगुरु प्रसाद आनंद पाया मेरी माए, सतगुरु मैं पाया सतगुरु ता पाया, सहज से ती मन वजियां वाधाइयां। राग रतन प्रवार परियां, शब्द गावण आईयां, शब्दो ता गावह हरी केरा, मन जनी वसाया। कहे नानक आनंद होआ सतगुरु मैं पाया, ए मन मेरे आ तू सदा रहो हर नाले हर नाल रहो, तू मन मेरे दुख सब विसारना, अंगीकार ओह करे तेरा कार्य सब सुवारना। सबना गला समरथ स्वामी सो क्यों मन हो विसारे, कहे नानक मन मेरे सदा रहो हर नाले। साचे साहेबा क्या नाहीं घर तेरा, घर ता तेरा सब किश है, जिस देह सो पावै सदा सिफत सलाह तेरी, नाम मन वसावै नाम जिन कै मन वसया, वाजे शब्द कनेरे कहे नानक सच्चे साहिब क्या नाहीं घर तेरा। साचा नाम मेरा आधारू, साच नाम आधार मेरा, जिन भुखा सब गवाइया कर शांत सुख मन आए वसया, जिन इच्छा सब पुजाइया सदा गुरु बाण कीता गुरु विटहो, जिस दिया ए वडियाइया कहे नानक सुनो संतो शब्द धरो प्यारू। साचा नाम मेरा आधारू, वाजे पंच शब्द तित घर सुभागै, घर सुभागै शब्द वाजे कला जित कर तहरिया, पंच दूत तुद वासो कीते काल कंठ कुमारिया, तुर कर्म पाया तुद जिन कहो से नाम हर कै लागे, कहे नानक तह सुख होआ तित घर अनहद वाजे। साची लिवै बिन दहिन माणी, दहिन माणी लिवै बाजहु क्या करे वेचारिया, तुद बाज समरथ कोई नाही कृपा कर बनवारिया, एस नाओ होर थाओ नाही शब्द लाग सवारिया, कहे नानक लिवै बाजहु क्या करे वेचारिया, आनंद आनंद सब को कहे आनंद गुरु ते जानिया, जानिया आनंद सदा गुर ते कृपा करे प्यारिया, कर कृपा केल वेखो कटे ज्ञान अंजन सारिया, अंदर हो जिनका मोह तुटा तिनका शब्द सच्चै सवारिया, कहे नानक एहो आनंद है आनंद गुर ते जानिया। बाबा जिस तू देह सोई जन पावै, पावै ता सो जन दे जिसनू होर क्या करे विचारिया, एक भरम भूले फिरै दह दे सो एक नाम लाग सुवारिया, गुरप्रसादी मन भया निर्मल जिना भाणा पावै, कहे नानक जिस देह प्यारे सोई जन पावै, आव हो संत प्यारे हो अकथ की करह कहानी, करह कहानी अकथ केरी कित द्वारे पाईए, तान मान तान सब सौंप गुर कहो हुक्म मने पाईए, हुक्म मने हो गुरु केरा गावह सची बाणी, कहे नानक सुन हो संतो हो कथे हो अकथ कहानी। ए मन चंचला चतुराई किने न पाया, चतुराई न पाया किने, तू सुन मन मेरे आ ए माया मोहनी जिन एत भरम पुलाया, माया ता मोहनी तिने कीती जिन ठगौली पाईया, कुरबान कीता तिसह विठो जिन मोह मीठा लाया, कहे नानक मन चंचल चतुराई किने ना पाया, ए मन प्यारे आ तू सदा सच संभाले, एहो कुटंब तू जे देखदा चले नाही तेरे नाले, साथ तेरे चले नाही तिस नाल क्यों चित लाई है, ऐसा काम मूले ना कीचै जित अंत पछोताई है, सतगुरु का उपदेश सुन तू होवै तेरे नाले, कहे नानक मन प्यारे तू सदा सच संभाले, अगम अगोचरा तेरा अंत ना पाया, अंतो ना पाया किने तेरा अपना आप, तू जान है जी जंत सब खेल तेरा क्या तू आख वखाण, आख ता वेख सब तू है जिन जगत उपाया, कहे नानक तू सदा अगम है तेरा अंत ना पाया, सुर नर मुन जन अमृत खोज दे सो अमृत गुर ते पाया, पाया अमृत गुर कृपा कीने सच्चा मन वसाया, जी जंत सब तुद उपाय
ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਕਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾ ਹੈ ਤੇਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾ ਕਹੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨਹੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜਿਉਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰਦਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ, ਇਕ ਸਿਉ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰੂ ਬਾਜਹੋ ਤਤੈ ਸਾਰ ਨ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਕੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਇਹ ਵਰਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁੱਲ ਕਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਉਹ ਜੀਓ, ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਉੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ, ਤੁਧ ਕਰਮ ਕਮਾਇਆ ਕੇ ਕਰਮ ਕਮਾਇਆ, ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕੋ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ।
ਸੱਚ ਅਲਖ ਵੇਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ, ਕਹੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਦ ਤਿਸਦਾ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰ ਪਿਆਰ ਜੀਓ ਗੁਫਾ ਅੰਦਰ ਰੱਖ, ਕਹਿ ਵਾਜਾ ਪਵਨ ਵਜਾਇਆ, ਇਹੋ ਸੱਚਾ ਸੋਹੇਲਾ ਸੱਚ ਕਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸੱਚ ਜਿੱਥੇ ਸਦਾ ਸੱਚ ਤੇ ਆਵਹੇ, ਸੱਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਿਨਾ ਬੁਝਾਵਹਿ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵਹੇ।

ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਅਰਜੁਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ ਦਸਾਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਬਾਣੀ ਕੇ ਬੋਹਿਥ ਚਵਰ ਤਾਕਤ ਛਤਰ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਹਿਦਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਜੀ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ।

ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਮਹਾਰਾਜ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਮਹਾਰਾਜ ਜੀ ਆਪ ਜੀ ਦੇ ਅਗੰਮੀ ਬਾਣੀ ਅਕਾਲੀ ਬਾਣੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ, ਕਾਮ ਕ੍ਰੋਧ ਲੋਹ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸੁਆਸਾ ਸੰਗ ਨਿਭਾਉਣਾ ਸਤਿਗੁਰੂ ਜੀ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ। ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਸੰਗਤਾਂ ਨੇ ਆਪ ਜੀ ਦੇ ਚਰਨ ਪਰਸੇ ਨੇ, ਅੰਮ੍ਰਿਤ ਵੇਲੇ ਆਪ ਜੀ ਦੀਆਂ

ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰ ਸੱਚੇ ਪਾਤਸ਼ਾਹ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਤਿਗੁਰ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦਾ ਫੁਰਮਾਨ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਬ ਆਏ ਹਮ ਆਓ ਹਮਾਰੇ ਪਾਸ। ਸਤਿਗੁਰ ਸੱਚੇ ਪਾਤਸ਼ਾਹ ਜੀ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੂ ਨਾ ਛਾਡੈ ਖੇਤ। ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੇ ਦਰਾ ਘਰਾਂ ਤੋਂ ਵਰਸਾਏ ਹੋਏ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ, ਮਹਾਰਾਜ ਜੀ ਕਿਰਪਾ ਕਰਨੀ। ਮਹਾਰਾਜ ਜੀ ਤਿੰਨਾਂ ਦੀ ਸ਼ਹੀਦੀ ਨੂੰ ਮਹਾਰਾਜ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ, ਕਿਰਪਾ ਕਰਨੀ ਸਾਰੀਆਂ ਹੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮਹਾਰਾਜ ਜੀ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨ ਦੀ ਹਮੇਸ਼ਾ ਹੀ ਬਲ ਬੁੱਧੀ ਪ੍ਰਦਾਨ, ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ, ਚੜ੍ਹਦੀ ਕਲਾ ਏਕਤਾ ਇਤਫਾਕ ਬਖਸ਼ਿਸ਼ ਕਰੋ ਮਹਾਰਾਜ ਜੀ, ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਪਾਰਥ ਕਰੋ। ਆਪ ਜੀ ਨੇ ਬਖਸ਼ਿਆ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਅੜੇ ਸੋ ਝੜੇ ਤੇਰੀ ਸ਼ਰਨ ਪਰੇ ਸੋ ਤਰੇ ਕਲਾ, ਆਪ ਜੀਆਂ ਦੀ ਵਰਤੈ ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਫਤਿਹ ਸੋਰਠ ਮਹੱਲਾ ਚੌਥਾ ਪੰਚ ਪਦਾ ਆਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਹਾਜ਼ਰੀ ਭਰੀ ਹੈ। ਮਹਾਰਾਜ ਕਿਰਪਾ ਕਰੋ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰੋ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਏਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ

0: ਵਡਾਨਾ ਵੱਡੀ ਵਡੇਜਾ ਸਚਨਿਆ ਵੱਡੀ ਵੜੇ ਜਾਣੇ ਚਲਥਾ ਵੱਡੀ ਵੜਿਆਈ ਜਾਣੇ ਅਲਾਓ ਵੱਡੀ ਉਡੇ ਬੁੱਝੇ ਸਭ ਪਾਓ ਵੱਡੀ ਵੜੇ ਜਾਂ ਪੁੱਛਣਾ ਦਾਤ ਵੱਡੀ ਵੜੇ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ

0: ਨਾਨਕ ਭੁਜਨ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਸ।

ਜੋ ਕਰਮ ਕਹੋ ਨਾਨਕ ਨੀਚੋ ਤਿਆਵੇ ਬਿਨ ਸਤਿਗੁਰ ਵਾਟ ਨਾ ਪਾਵੇ ਪੌੜੀ। ਕੱਪੜ ਰੂਪ ਸੁਹਾਵਣਾ ਛੱਡ।

ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹ ਨਾ ਸਕਤ ਕਿਹ ਅਚਲ ਮੂਰਤ ਅਨਭਉ ਪਰਕਾਸ ਅਮਤੋਜ ਕਹਿਜ ਕੋਟ ਇੰਦਰ ਇੰਦਰਾਣ ਸਾਹੀ ਸਾਹਣ ਗਨਜਾ

ਸਾਰੀ ਸੰਗਤ ਜੀ ਆਓ ਮਿਲ ਜੁਲ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਫਤਿਹ ਨਾਲ ਸਾਂਝ ਪਾਈਏ। ਲਾਓ ਹਾਜ਼ਰੀ ਦੂਰ ਦਰੇਡੇ ਮਾਈ ਭਾਈ ਸਭ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਹੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੇ ਨਾਲ ਪਿਆਰੇ ਗੁਰਸਿੱਖਾਂ ਦੀ ਪ੍ਰੀਤੀ ਬਣਦੀ ਹੈ, ਪ੍ਰੇਮ ਬਣਦਾ ਹੈ। ਆਪਣੇ ਮੁੱਖ ਤੋਂ ਐਸੇ ਅੰਮ੍ਰਿਤ ਬਚਨ ਬੋਲਦੇ ਨੇ, ਅੰਮ੍ਰਿਤ ਬਾਣੀ ਨੂੰ ਪੜ੍ਹਦੇ ਨੇ, ਵਾਹਿਗੁਰੂ ਗੁਰਮੰਤਰ ਦੇ ਜਾਪ ਨੂੰ ਜਪਦੇ ਨੇ, ਜਿਨ੍ਹਾਂ ਅੰਮ੍ਰਿਤ ਬਚਨਾਂ ਦੁਆਰੇ ਸਤਿਗੁਰੂ ਜੀ ਦੇ ਨਾਲ ਪ੍ਰੇਮ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹ ਕੇ ਬੋਲਣ ਬੋਲੀਐ ਜਿਤ ਸੁਣਤ ਹਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਗੁਰੂ ਦੀ ਕਿਰਪਾ ਦੁਆਰੇ ਸਰੀਰ ਰੂਪੀ ਕੱਪੜਾ ਪ੍ਰਾਪਤ ਹੋਇਆ ਹੈ, ਔਰ ਜਿਸ ਵੇਲੇ ਆਪਣੇ ਮੁੱਖ ਤੋਂ ਗੁਰੂ ਦੇ ਜਾਪ ਨੂੰ ਜਪਦਾ ਹੈ ਪਿਆਰਾ ਗੁਰਸਿੱਖ, ਫਿਰ ਗੁਰੂ ਨਾਲ ਪ੍ਰੀਤੀ ਬਣ ਜਾਂਦੀ ਹੈ, ਪ੍ਰੇਮ ਬਣ ਜਾਂਦਾ ਹੈ, ਗੁਰੂ ਦੀ ਨਜ਼ਰ ਹੋ ਜਾਂਦੀ ਹੈ, ਆਉਣਾ ਤੇ ਜਾਣਾ ਖਤਮ ਹੋ ਜਾਂਦਾ ਹੈ। ਅੱਜ ਦਾ ਦਿਹਾੜਾ ਵਿਸ਼ੇਸ਼ ਕਰਕੇ ਗੁਰੂ ਸਵਾਰੀ ਸੰਗਤ ਜੀ ਮਹਾਨ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਔਰ ਜਿੱਥੇ ਜਿੱਥੇ ਵੀ ਪਿਆਰੇ ਗੁਰਸਿੱਖ ਵੱਸਦੇ ਨੇ, ਚਾਹੇ ਉਹ ਘਰਾਂ ਵਿੱਚ ਨੇ, ਚਾਹੇ ਗੁਰਦੁਆਰੇ ਹਾਜ਼ਰੀ ਭਰਦੇ ਨੇ, ਪਰ ਉਹਨਾਂ ਨੂੰ ਜ਼ਰੂਰ ਸ੍ਰੀ ਮਾਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਇਤਿਹਾਸ ਅਤੇ ਬੰਦ ਜਿਵੇਂ ਜਲਾਦ ਕੱਟਦਾ ਹੈ, ਉਹ ਸਾਰੇ ਦੀ ਸਾਰੀ ਮੂਰਤ ਜਿਹੜੀ ਹੈ, ਉਹ ਪਿਕਚਰ ਜਿਹੜੀ ਉਹ ਦਿਮਾਗ ਸੁਰਤ ਵਿੱਚ ਆਉਂਦੀ ਹੈ ਕਿ ਪਿਆਰੇ ਗੁਰਸਿੱਖ ਨੇ ਕਿਵੇਂ ਸਾਡੇ ਵਾਸਤੇ ਬੰਦ ਕਟਵਾ ਦਿੱਤਾ ਹੈ, ਪਰ ਸਿੱਖੀ ਨੂੰ ਆਂਚ ਨਹੀਂ ਲੱਗਣ ਦਿੱਤੀ। ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਾਓ ਜੀ, ਭਾਈ ਰਾਓ ਜੀ ਦੇ ਸਪੁੱਤਰ ਹੋਏ ਨੇ ਭਾਈ ਮੂਲਾ ਜੀ, ਤੇ ਭਾਈ ਮੂਲਾ ਜੀ ਦੇ ਸਪੁੱਤਰ ਹੋਏ ਨੇ ਭਾਈ ਬੱਲੂ ਜੀ, ਤਾਂ ਭਾਈ ਬੱਲੂ ਜੀ ਦੇ ਸਪੁੱਤਰ ਹੋਏ ਨੇ ਭਾਈ ਮਾਈ ਦਾਸ ਜੀ, ਤੇ ਭਾਈ ਮਾਈ ਦਾਸ ਜੀ ਦੇ ਪੁੱਤਰ ਨੇ ਭਾਈ ਮਣੀ ਰਾਮ ਜੀ, ਜਿਨ੍ਹਾਂ ਨੇ ਆ ਕੇ ਸੱਤਵੇਂ ਪਾਤਸ਼ਾਹ ਤਜ ਹੋ ਸਿਆਣਪ ਸੁਰਜਨ ਹੋ ਸਿਮਰੋ ਹਾਰ ਹਰ ਰਾਏ, ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੱਤਵੇਂ ਪਾਤਸ਼ਾਹ ਜੀ ਦੇ ਦੀਦਾਰ ਪ੍ਰਾਪਤ ਕੀਤੇ ਨੇ, ਪਿਤਾ ਮਾਈ ਦਾਸ ਨਾਲ ਆਏ ਨੇ। ਜਿਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਸੱਤਵੇਂ ਪਾਤਸ਼ਾਹ ਗੁਰਦੇਵ ਮਹਾਰਾਜ ਨੇ ਪੁੱਛਿਆ, ਭਾਈ ਮਾਈ ਦਾਸ, ਇਹ ਜੋ ਬੱਚਾ ਛੋਟਾ ਹੈ ਇਹਦਾ ਨਾਂ ਕੀ ਹੈ? ਤੇ ਭਾਈ ਮਾਈ ਦਾਸ ਜੀ ਕਹਿਣ ਲੱਗੇ, ਸਤਿਗੁਰੂ ਜੀ ਇਹ ਮਣੀਆਂ ਜੇ ਮਣੀਆਂ ਮਣੀ ਰਾਮ, ਤਾਂ ਸੱਤਵੇਂ ਪਾਤਸ਼ਾਹ ਜੀ ਦੇ ਮੁਬਾਰਕ ਰਸਨਾਂ ਤੋਂ ਅੰਮ੍ਰਿਤ ਬਚਣ ਆਏ ਸੀ ਭਾਈ ਮਾਈ ਦਾਸ, ਇੱਕ ਮਹਾਨ ਮਣੀ ਹੋਵੇਗਾ, ਮਣੀ ਦਾ ਤੇ ਮੁੱਲ ਪੈ ਜਾਂਦਾ, ਉਸ ਵੇਲੇ ਬਚਨ ਹੋ ਗਏ, ਇੰਨਾ ਭਾਰੀ ਵਿਦਵਾਨ ਹੋਵੇਗਾ, ਇੰਨੀ ਭਾਰੀ ਗੁਰੂ ਦੀ ਸਿੱਖੀ ਹੋਵੇਗੀ, ਸ਼ਹੀਦੀਆਂ ਪ੍ਰਾਪਤ ਕਰ ਜਾਵੇਗਾ, ਪਰ ਡੋਲੇਗਾ ਨਹੀਂ। ਤੇ ਜਿਸ ਵੇਲੇ ਭਾਈ ਮਣੀ ਸਿੰਘ ਜੀ ਦਾ ਇਤਿਹਾਸ ਤੁਸੀਂ ਪੜ੍ਹਦੇ ਸੁਣਦੇ ਹੋ, 12 ਭਰਾ ਨੇ ਭਾਈ ਮਣੀ ਸਿੰਘ ਜੀ, ਇੱਕ ਭਰਾ ਜਿਹੜਾ ਭਾਈ ਅਮਰ ਸਿੰਘ ਜੀ, ਉਹ ਬਚਪਨ ਚ ਚੜ੍ਹਾਈ ਕਰ ਗਏ ਸੀ, 11 ਦੇ 11 ਜਿਹੜੇ ਨੇ ਉਹ ਅਮਰ ਸ਼ਹੀਦ ਹੋਏ ਨੇ, ਧੰਨ ਭਾਈ ਮਣੀ ਸਿੰਘ ਜੀ। ਅਤੇ ਇਸੇ ਤਰ੍ਹਾਂ ਭਾਈ ਮਣੀ ਸਿੰਘ ਜੀ ਦੇ ਸਪੁੱਤਰ ਜਿਹੜੇ ਨੇ ਉਹ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਨਖਾਸ ਚੌਂਕ ਦੇ ਵਿੱਚ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਦਾ ਜਲਾਦ ਜਦੋਂ ਬੰਦ ਕੱਟਣ ਲੱਗਾ ਹੈ, ਗੁਰੂ ਖਾਲਸਾ ਜੀ ਭਾਈ ਮਣੀ ਸਿੰਘ ਜੀ ਦਾ ਹੱਥ ਪਕੜਿਆ, ਲੱਕੜ ਦਾ ਇੱਕ ਜਿਵੇਂ ਐਰਨ ਹੁੰਦੀ ਹੈ ਇੱਦਾਂ ਦਾ ਬਣਿਆ ਹੋਇਆ, ਉਹਦੇ ਤੇ ਗੁੱਟ ਨੂੰ ਰੱਖਿਆ, ਤੇ ਉਸ ਵੇਲੇ ਜਲਾਦ ਗੁੱਟ ਤੇ ਟੋਕਾ ਜਦੋਂ ਚਲਾਉਣ ਲੱਗਾ ਸੀ, ਤੇ ਭਾਈ ਮਣੀ ਸਿੰਘ ਜੀ ਨੇ ਜਲਾਦ ਦਾ ਹੱਥ ਪਕੜ ਲੈਣਾ ਕੀਤਾ ਸੀ। ਜਲਾਦ ਨੇ ਬੜੇ ਠਰਾਮੇ ਦੇ ਨਾਲ ਬੜੀ ਸੂਝ ਬੂਝ ਤੋਂ ਕੰਮ ਲੈਂਦਿਆਂ ਹੋਇਆ ਕਿਹਾ, ਮਣੀ ਸਿੰਘਾ ਹੁਣ ਤੂੰ ਡਰ ਲੱਗ ਪਿਆ ਹੈ,
इस्लाम कबूल कर ला जा टका वापस दे दे जो दिवाली दे समय ते संगतां दा इकट्ठ होना सी। भाई मणि सिंह जी ने बड़े ठमे दे नाल बचन कीता, जलादा मेरा बंद बंद तू कटना है ना, इहदे नाल तैनू प्राप्ति की होनी है। भाई मणि सिंह जी दे चेहरे ते जलाल है, खिड़िया होया गुलाब दे फुल वांगर। ते जलाद कह लगा जड़ा तेरा बंद बंद मैं कट दिता ना, जिस वेले मेरे हाकम ने मेरे मालक ने वेखना है इहदे बदले मैनू आटा मिलना, आटा उस आटे दे नाल मैं अपने बच्चियां दी पालना करनी है। ते भाई मणि सिंह खुश होके कह लगा जलादा ये मेरे बंद बंद टुकड़िया दे विचो तेनू आटा मिलना है, तेरे बच्चियां नू खुराक मिलनी है, मैं इस वास्ते भी प्रसन्न हां। जिस वेले मेरा बंद बंद कटिया गया मैं इस करके भी प्रसन्न हां, उदो मैं कलगिया वाले पातशाह धन गुरु गोबिंद सिंह साहब सचे पातशाह अते बाबा फतेह सिंह जी दे कोल होवांगा। जिस वेले भाई मणि सिंह जी दे बचन बलास होए ने, भाई साहब भाई सोहण सिंह सीतल होरां ने बड़े सोहने बचन लिखे ने, भाई मणि सिंह ने जलाद नूं आखिया जरा संभल के वार चला, दत्ता हुक्म जो तेरिया मालका ने, नेक नीयत नाल उस नूं निभा। ओ तेनू बंद बंद कटने दी आ गया, वार पहला ही ना गुट ते चला, मेरा जथे जथे जोड़ है शरीर दा, वड वड वखो वखरा टिका, तेग अपनी दी धारनो तू परख लै, सिखी अपनी लवा मैं अजमा। धन है भाई साहब भाई मणि सिंह जी जिन्हां ने पुरजा पुरजा कटे गए ने पर धर्म नहीं छड्डिया। सतगुरु जी दी अमृत बाणी दे अमृत बचन भाई मणि सिंह जी दे बिलकुल इन बिन ढुकदे ने। जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै कान न कीजै। सतगुरु महाराज उस गली दे विच आके अपना बंद बंद कटवा दिता है। पुरजा पुरजा कट मर कबहो न छड, खेत मैदाने जंग विच गुरमुख जड़ा पिछा नहीं परतदा। अज दा दिहाड़ा जड़ा जिथे जिथे भी सतगुरु महाराज दे नानक नाम लेवा सिख वसदे ने, सिखी नूं ग्रहण कीता सिखी नूं। इह बोल तां कलगियां वाले पातशाह जी ने दम दमा साहब जी दी धरती ते ही भाई साहब भाई मणि सिंह नूं बख्शे सन। जिस वेले नादेड़ दी धरती ते हजूर साहब महाराष्ट्र कलगियां वाले पातशाह जी चले ने, बाबा दीप सिंह जी ने सन्मुख होके फतेह बुलाई और सतगुरु महाराज दे चरणां च दात मंगी सी, महाराज सिखी बख्शो। ता भाई मणि सिंह जी ने भी दात मंगी सी सिखी बख्शो। कलगिया वाले पातशाह जी ने दोनों प्यारियां नूं बचन कीते से, बाबा दीप सिंह जी तुसी ऐसी टकसाल चलाओगे जेड़ी रहिंदी दुनिया तक रवेगी ते बचन दे बली होवोगे। अगर तुहाडा शरीर तो धड़ तो सिर वखरा भी हो गया पर जेड़ा बोल कर दोगे वह पूरा होगा, भावे वह सिर धड़ तो वखरा होया बोल पूरा होया। गुरु रामदास महाराज के चरणा जाके भेटा किया। भाई मणि सिंह ने बेनती की ता कलगिया वाले पातशाह जी ने बचन किते सन, तुहाडा बंद बंद कटिया जाएगा पर सिखी तोड़ निब जाएगी, ऐसे गुरसिखा की खाक मिल जाए। नख सिस लो अंग अंग रोम रोम कर, काट काट सिखण कै चरण पर वारी, अगन जलाए फुन पीसण पसाए, लै उड़ै पवन होए अणक पर कारिय, जत कत सिख पग धरे गुर पंथ प्रात, ताहु ताहु मार्ग मैं भस्म को डारिय, तेह पद पातक चरण लिव लागी रहा, दया को दयाल मोहे पतत उधारिय। ऐसे गुरसिखा की खाक मिल जाए गुरमुखो ते पापियां दा भी पार उतारा हो जाता। ताई महाराज कहिंदे गुरसिखा की हर धूड़ देह
ਹਮ ਪਾਪੀ ਭੀ ਗਤ ਪਾਹੇ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਪ੍ਰਾਪਤ ਹੋਏ ਨੇ, ਔਰ ਅੰਮ੍ਰਿਤ ਵੇਲੇ ਅੱਜ ਦੇ ਪਾਵਨ ਫੁਰਮਾਨ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਡੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸਦੀ ਸਗਣ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ, ਨਾਇਐ ਨਾਇਐ ਰਾਮਦਾਸ ਪੁਰ। ਕਸਮਲ ਤੋਂ ਭਾਵ ਕਿ ਪਾਪ ਸਾਰੇ ਹੀ ਚਲੇ ਜਾਂਦੇ। ਗੁਰੂ ਰਾਮਦਾਸ ਮਹਾਰਾਜ ਤੁਹਾਡੇ ਸਰੋਵਰ ਦੇ ਵਿੱਚ ਬਰਕਤਾਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾਲਤਾ ਕਰਦੇ ਨੇ। ਅੰਮ੍ਰਿਤ ਬਚਨ ਖਾਲਸਾ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 607 ਅਤੇ 608 ਤੇ ਸਤਿਗੁਰਾਂ ਦਾ ਸ਼ਬਦ ਸੁਭਾਈਮਾਨ ਹੈ, ਪੰਜ ਪਦਿਆਂ ਵਾਲਾ ਸ਼ਬਦ ਹੈ। ਆਓ ਸਾਂਝ ਕਰੀਏ ਜੀ।

ਸਵਾਰੀ ਸੰਗਤ ਜੀ ਅੰਮ੍ਰਿਤ ਬਚਨ ਆਰੰਭਦੇ ਨੇ। ਸ਼ਬਦ ਦਾ ਕੇਂਦਰੀ ਭਾਵ ਰਹਾਉ ਦੇ ਅੰਮ੍ਰਿਤ ਬਚਨਾਂ ਵਿੱਚ ਪ੍ਰਾਪਤ ਹੋਇਆ ਹੈ। ਰਹਾਉ ਦੇ ਅੰਮ੍ਰਿਤ ਬਚਨ ਨੇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਹੇ ਮੇਰੇ ਗੋਬਿੰਦ ਜੀ, ਗੋਬਿੰਦ ਧਰਤੀ ਦੀ ਪਾਲਣਾ ਕਰਨ ਵਾਲੇ ਜੀ, ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਵੱਡੇ ਜ਼ਿਗਰੇ ਵਾਲੇ ਗੰਭੀਰਤਾ ਵਾਲੇ ਆਪਣੇ ਸੇਵਕਾਂ ਨੂੰ ਤੁਸੀਂ ਆਪ ਹੀ ਤਾਂ ਵਡਿਆਈ ਦਿੰਦੇ ਹੋ। ਤੁਹਾਡੇ ਦਰ ਦੇ ਸੇਵਕਾਂ ਵਡਿਆਈ ਬਖਸ਼ੋ। ਕਿਹੜੀ ਵਡਿਆਈ ਮੰਗੀ ਹੈ? ਗੁਰਮਤਿ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਨਾਈ। ਸਤਿਗੁਰੂ ਜੀ, ਮੈਨੂੰ ਗੁਰਮਤ ਮਿਲ ਜਾਵੇ, ਮੈਂ ਗੁਰਮਤ ਦਾ ਧਾਰਨੀ ਬਣ ਜਾਵਾਂ, ਮੈਨੂੰ ਇਹ ਵਡਿਆਈ ਚਾਹੀਦੀ ਜੇ। ਮੈਨੂੰ ਬਾਹਰਲੀਆਂ ਵਡਿਆਈਆਂ ਦੀ ਲੋੜ ਨਹੀਂ ਹੈ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਣ ਕੀ ਚਤੁਰਾਈ, ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੈ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਰਾਮ ਨਾ ਪ੍ਰਗਾਸੋ ਸਦਾ ਰਹੋ ਸਰਨਾਈ। ਮੇਰੇ ਹਿਰਦੇ ਵਿੱਚ ਰਮੇ ਹੋਏ ਰਾਮ ਜੀ ਦੇ ਨਾਮ ਦਾ ਪ੍ਰਕਾਸ਼ ਕਰ ਦਿਓ, ਸਦਾ ਰਹੋ ਸਰਨਾਈ, ਤੇ ਸਦਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਰਵਾਂ। ਅਗਰ ਕਿਰਤ ਬਿਰਤ ਕਰਨੀ ਵੀ ਜ਼ਰੂਰੀ ਹੈ, ਹੱਥਾਂ ਦੇ ਨਾਲ ਕਿਰਤ ਬਿਰਤ ਕਰਦਾ ਰਵਾਂ, ਕਦਮਾਂ ਦੇ ਨਾਲ ਮੈਂ ਤੁਰਦਾ ਫਿਰਦਾ ਰਵਾਂ, ਪਰ ਗਰੀਬ ਨਿਵਾਜ ਸਤਿਗੁਰੂ ਜੀ, ਮੇਰਾ ਮਨ ਜਿਹੜਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਰਵੇ, ਕਿਉਂਕਿ ਗੁਰੂ ਦੇ ਚਰਨਾਂ ਦੀ ਸ਼ਰਨ ਦੀ ਵਡਿਆਈ ਹੁੰਦੀ ਹੈ। ਜਿਹੜਾ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਮੇਰੇ ਸਤਿਗੁਰੂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ, ਤਾਤੀ ਵਾਓ ਨਾ ਲੱਗਾਈ, ਪਾਰ ਬ੍ਰਹਮ ਸਰਨਾਈ। ਇਹ ਮੇਰੇ ਵਾਹਿਗੁਰੂ ਜੀ ਦੀ ਸ਼ਰਨਾਈ ਹੈ। ਤੱਤੀ ਵਾਹ ਤੋਂ ਭਾਵ ਕੀ ਹੈ? ਔਖੀ ਘੜੀ ਨਹੀਂ ਮੇਰੇ ਗੁਰੂ ਵੇਖਣ ਦਿੰਦੇ। ਫਿਰ ਗੁਰੂ ਦੀ ਸ਼ਰਨਾਈ ਆਇਆ, ਖਾਲਸਾ ਜੀ, ਸਾਰੇ ਡਰ, ਸਾਰੇ ਭੈ, ਸਾਰੇ ਦੁੱਖ ਖਤਮ ਹੋ ਜਾਂਦੇ ਨੇ ਅਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋਰਠ ਰਾਗ ਵਿੱਚ ਹੀ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਪ੍ਰਭ ਕੀ ਸਾਰਣ ਸਗਲ ਭੈ ਲਾਥੇ, ਦੁੱਖ ਬਿਣਸੇ ਸੁਖ ਪਾਇਆ। ਸਾਰੇ ਦੁੱਖ ਖਤਮ ਹੋ ਗਿਆ। ਜਿੰਨੇ ਬੈਠੇ ਹੋ ਜਾਂ ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਹੋ, ਮਨ ਕਰਕੇ, ਸਰੀਰ ਕਰਕੇ, ਸ਼ਰਨਾਂ ਦੀ ਚਰਨਾਂ ਦੀ ਸ਼ਰਨ ਵਿੱਚ, ਉਹ ਦੁੱਖਾਂ ਦਾ ਨਾਸ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ, ਅਚਰ ਚਰਾ ਹੈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੇ ਦੇ ਵਸ ਨਹੀਂ ਆਉਂਦੇ, ਚਰਾ ਇਹਨਾਂ ਨੂੰ ਰੋਕ ਲੈਂਦਾ ਹੈ। ਅਚਰ ਮਨ ਜਿਹੜਾ ਦੌੜਦਾ ਭੱਜਦਾ ਹੈ, ਅਚਰ ਹੈ, ਮਹਾਰਾਜ ਕਹਿੰਦੇ ਇਹਨੂੰ ਸ਼ਬਦ ਦੁਆਰੇ ਰੋਕਦਾ ਹੈ। ਅਚਰ ਚਰਾ ਤੀਸਰਾ ਅਰਥ ਇਹਦਾ ਗੁਰਮੁਖਾਂ ਨੇ ਇਹ ਕੀਤਾ ਹੈ। ਫਿਰ ਉਹਨਾਂ ਦਾ ਮਨ ਜਿਹੜਾ ਹੈ ਚਰੈ ਚੱਲਦਾ ਹੈ, ਕਿੱਧਰ ਨੂੰ? ਗੁਰੂ ਵੱਲ ਨੂੰ ਤੁਰ ਪੈਂਦਾ ਹੈ, ਗੁਰੂ ਦੇ ਮਾਰਗ ਤੇ ਤੁਰ ਪੈਂਦਾ ਜਦੋਂ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ। ਵਿਦਵਾਨਾਂ ਨੇ ਵੱਖ ਵੱਖ ਅਰਥ ਕੀਤੇ ਨੇ, ਤੇ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵੱਲੇ ਤੁਰਦਾ ਹੈ ਤਾਂ ਗਰੀਬ ਨਿਵਾਜ ਕਹਿੰਦੇ ਫਿਰ ਜੀਵਨ ਵਿੱਚ ਕਾਮਯਾਬੀ ਮਿਲ ਜਾਂਦੀ ਹੈ, ਜੀਵਨ ਪਵਿੱਤਰ ਹੋ ਜਾਂਦਾ ਹੈ। ਬੁੱਧ ਪਾਈ ਫਿਰ ਅਸਲ ਵਿੱਚ ਉਹ ਪਿਆਰਾ ਅਕਲ ਵਾਲਾ ਹੈ, ਉਹ ਬੁੱਧੀ ਵਾਲਾ, ਬੁੱਧੀ ਤੋਂ ਭਾਵ ਉਹ ਗਿਆਨ ਵਾਲਾ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਇਹ ਜੀਵਨ ਦੀ ਕਾਮਯਾਬੀ ਮਿਲਦੀ ਹੈ, ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੋਇਆ ਕਰਦੀ। ਪ੍ਰੇਮ ਕੇ ਸਰ ਲਾਗੇ ਤਨ ਪੀਤਰ, ਸਰ ਨਾਮ ਹੈ ਤੀਰ ਦਾ। ਜਿਵੇਂ ਬਾਹਰਲੇ ਤੀਰਾਂ ਨਾਲ ਬੰਦਾ ਵਿੰਨਿਆ ਜਾਂਦਾ ਹੈ, ਤੇ ਜਦੋਂ ਸਤਿਗੁਰੂ ਮਹਾਰਾਜ ਗੁਰਦੇਵ ਮਹਾਰਾਜ ਜੀ ਦੀ ਸ਼ਰਨਾਈ ਆ ਜਾਂਦਾ, ਫਿਰ ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਜਿਵੇਂ ਜਿਵੇਂ ਬਾਣੀ ਸੁਣਦਾ ਜੇ, ਤੇਵੇਂ ਤੇਵੇਂ ਅੰਦਰ ਪ੍ਰੇਮ ਮਿਲਦਾ ਹੈ। ਤਾਂ ਮਹਾਰਾਜ ਕਹਿੰਦੇ ਫਿਰ ਗੁਰੂ ਦੇ ਦਰਸ਼ਨਾਂ ਦੀ ਤਾਂਗ ਬਣਦੀ ਹੈ। ਜਿਹਨੂੰ ਗਰੀਬ ਨਿਵਾਜ ਕਹਿੰਦੇ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨ।

ਉਹਦੀ ਮਲਮ ਪੱਟੀ ਕਰੇਗਾ। ਇੱਕ ਇੱਕ ਰੋਮ ਦੇ ਵਿੱਚ ਉਹਨੂੰ ਤੀਰ ਲੱਗੇ ਨੇ ਸ਼ਬਦ ਦੇ, ਉਹ ਤੀਰ ਲੱਗੇ ਵੀ ਕਿਹੜੇ ਨੇ, ਅਣੀਆਂ ਵਾਲੇ ਤਿੱਖੇ ਤੀਰ, ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਬਾਈ ਧਾਰ ਫੌਜ ਵੱਲੇ ਚਲਾਇਆ ਕਰਦੇ ਸੀ। ਉਹ ਤੀਰ ਐਸੇ ਸ਼ਬਦ ਰੂਪੀ ਤੀਰ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ, ਕੱਤ ਨਹੀਂ ਠੌਰ ਮੂਲ ਕੱਤ ਲਾਵਾਓ, ਖੋਜਤ ਤਨ ਮੈਂ ਠੌਰ ਨਾ ਪਾਵੋ, ਲਾਗੀ ਹੋਏ ਸੋ ਜਾਨੇ ਪੀਰ, ਰਾਮ ਭਗਤ ਅਨੀ ਆਲੇ ਤੀਰ, ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ, ਕਹੋ ਕਬੀਰ ਜਾ ਕੇ ਮਸਤਕ ਭਾਗ, ਸਭ ਪਰ ਹਰਤਾ ਕੋ ਮਿਲੈ ਸੁਹਾਗ। ਉਹਨਾਂ ਤੀਰਾਂ ਦੇ ਨਾਲ, ਸ਼ਬਦ ਰੂਪੀ ਤੀਰ ਨਾਲ ਮਹਾਰਾਜ ਕਹਿੰਦੇ ਕੀ ਹੋਇਆ, ਭਰਮ ਕਾਟਿਆ ਜਾਈ, ਤਾਂ ਤਦੋਂ ਭਰਮ ਜਿਹੜਾ ਕੱਟਿਆ ਜਾਂਦਾ, ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇੱਤਰ ਜਗ ਸਤ ਹੈ ਪੰਚੋ ਭਰਮ ਵਿਕਾਰ। ਵਿਚਾਰ ਸਾਗਰ ਦੇ ਕਰਤਾ ਜੀ ਨੇ ਵਰਣਨ ਕੀਤੇ ਨੇ, ਰਹੋ ਵਿਚਾਰ, ਫਿਰ ਇਹਦੀ ਵਿਚਾਰ ਕੀਤੀ ਜਾਵੇਗੀ। ਰਹਾਉ ਤੋਂ ਬਾਅਦ ਮਹਾਰਾਜ ਕਹਿੰਦੇ ਨੇ, ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਭਾਈ ਆ ਸੰਸਾਰ ਦੇ ਵੱਲੇ ਵੇਖੀਏ, ਕੋਈ ਆ ਰਿਹਾ ਕੋਈ ਜਾ ਰਿਹਾ, ਇੱਕੋ ਹੀ ਬੋਲ ਕੇ ਅਗਾਂਹ ਤੁਰ ਪੈਣਾ ਹੈ। ਮਾਰੂ ਰਾਗ ਦੇ ਅੰਮ੍ਰਿਤ ਬਚਨ ਨੇ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜੋ ਜੋ ਦ੍ਰਿਸ਼ਟੀ ਅੰਦਰ ਹੈ ਉਹ ਸਾਰੇ ਦਾ ਸਾਰਾ ਖਤਮ ਹੈ, ਨਾਸਵੰਤ ਹੈ, ਆਉਣਾ ਤੇ ਜਾਣਾ ਹੈ। ਇਸ ਕਰਕੇ ਉਹ ਮੇਰਿਆ ਮਨਾ ਮੂਰਖਾ ਚੇਤ, ਰੱਬ ਨੂੰ ਚੇਤੇ ਕਰਿਆ ਕਰ, ਅਜਾਣ ਬੇਸਮਝਾ, ਸੰਸਾਰ ਵਿੱਚ ਆਉਣ ਜਾਣ ਦਾ ਚੱਕਰ ਹੈ। ਹਰ ਜੀਓ ਕਿਰਪਾ ਕਰੋ ਗੁਰੂ ਮੇਲਾ, ਤਾਂ ਹਰ ਨਾਮ ਸਮਾਣਾ। ਇਹ ਹਰੀ ਜੀਓ ਕਿਰਪਾ ਕਰੋ, ਕਿਰਪਾ ਕਰੋ, ਗੁਰੂ ਦੇ ਨਾਲ ਮਿਲਾਪ ਹੋ ਜਾਵੇ, ਗੁਰੂ ਦੇ ਨਾਲ ਮਿਲਾਪ ਹੋਇਆ ਤਾਂ ਹਰ ਨਾਮ ਸਮਾਣਾ। ਜਿਹੜਾ ਹਰਿਆ ਭਰਿਆ ਕਰਨ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ, ਤਦੋਂ ਉਹਦੇ ਵਿੱਚ ਅਭੇਦ ਹੋ ਜਾਵੇਗਾ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੈ ਗਤ ਪਾਵੇ, ਔਰ ਧਰਮ ਤਾਂ ਕੇ ਸਮ ਨਾਹਿਨ, ਇਹ ਬਿਦ ਬੇਦ ਬਤਾਵੇ। ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਗੱਲ ਬੇਦਾਂ ਨੇ ਵੀ ਕਹਿ ਦਿੱਤੀ ਹੈ, ਇਹ ਨਾਮ ਦੀ ਵਡਿਆਈ ਹੁੰਦੀ ਹੈ। ਜਿਸ ਕੀ ਵਤ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ, ਵੀ ਜਿਹਦੀ ਵਸਤੂ ਹੈ ਉਹੀ ਜਾਣਦਾ, ਜਿਹਨੂੰ ਉਹ ਦਿੰਦਾ ਹੈ ਉਹਨੂੰ ਹੀ ਮਿਲਦਾ ਹੈ। ਬੋਲ ਸਹਿਜ ਵਿੱਚ ਕਹਿ ਲੋ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਵਸਤ ਅਨੂਪਤ ਅਗਮੇ ਅਗੋਚਰ, ਗੁਰ ਪੂਰਾ ਲਖ ਲਖਾਏ। ਉਸ ਵਸਤੂ ਨਾਮ ਦੀ, ਪ੍ਰਮਾਤਮਾ ਦੀ ਉਪਮਾ ਨਹੀਂ ਕੀਤੀ ਜਾਂਦੀ, ਅਨੂਪ ਹੈ, ਅਤ ਅਗਮੇ ਅਗੋਚਰ, ਸਾਡੀ ਪਹੁੰਚ ਤੋਂ ਪਰੇ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਗੁਰ ਪੂਰਾ ਲੱਖ ਲਖਾਏ, ਪੂਰਾ ਗੁਰੂ ਹੀ ਉਸ ਦੇ ਸਿਧਾਂਤ ਨੂੰ ਜਨਾ ਦਿੰਦੇ ਨੇ। ਜਿਨ ਇਹ ਚਾਖੀ ਸੋਈ ਜਾਣ, ਗੂੰਗੇ ਕੀ ਮਠਿਆਈ। ਜਿਹਦੀ ਜ਼ਬਾਨ ਕੰਮ ਨਹੀਂ ਕਰਦੀ, ਜਿਹਦੇ ਤੋਂ ਜ਼ਬਾਨ ਦੁਆਰੇ ਬੋਲਿਆ ਨਹੀਂ ਜਾਂਦਾ, ਉਹਨੂੰ ਸ਼ਬਦ ਆਪਾਂ ਉਹ ਕਹਿੰਦੇ ਜੀ ਆਹ ਬੰਦਾ ਵਿਚਾਰਾ ਗੂੰਗਾ ਹੈ, ਉਹ ਪਦਾਰਥ ਖਾਂਦਾ ਹੈ, ਮਿੱਠੇ ਪਦਾਰਥ ਖਾਂਦਾ, ਸਵਾਦਲੇ ਪਦਾਰਥ, ਉਹਨੂੰ ਪੁੱਛੀਏ ਭਾਈ ਕਿਵੇਂ ਦਾ ਸਵਾਦ ਆਇਆ ਹੈ। ਉਸ ਜਿਹਦੀ ਜ਼ਬਾਨ ਕੰਮ ਨਹੀਂ ਕਰਦੀ ਤਾਂ ਉਹਦੇ ਤੋਂ ਬੋਲ ਤਾਂ ਹੋਣਾ ਨਹੀਂ ਹੈ, ਉਹਨੂੰ ਸਵਾਦ ਬਹੁਤ ਆਉਂਦਾ ਹੈ, ਪਰ ਉਹ ਆਪਣੇ ਸਰੀਰ ਨੂੰ ਹਿਲਾਉਂਦਾ ਹੈ, ਆਪਣੀਆਂ ਬਾਹਾਂ ਨੂੰ ਹਿਲਾਉਂਦਾ ਹੈ, ਮੂੰਹ ਤੋਂ ਖਿੜ ਖੜਾ ਕੇ ਹੱਸਦਾ ਹੈ। ਉਸ ਮੂੰਹ ਦੇ ਖਿੜ ਖੜਾ ਕੇ ਹੱਸਣ ਤੋਂ ਉਹਦੇ ਸਰੀਰ ਦੇ ਇਸ਼ਾਰਿਆਂ ਤੋਂ ਪਤਾ ਲੱਗ ਜਾਂਦਾ, ਬੋਲ ਨਹੀਂ ਉੱਤੋਂ ਹੁੰਦਾ, ਇਹਨੂੰ ਸਵਾਦ ਬਾਹਲਾ ਲੱਗਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਜਿਹਨੂੰ ਨਾਮ ਦਾ ਸਵਾਦ ਆ ਜਾਂਦਾ ਹੈ ਨਾ, ਫਿਰ ਉਹਦੇ ਤੋਂ ਬੋਲ ਨਹੀਂ ਹੁੰਦਾ, ਉਹਦੇ ਤੋਂ ਬੋਲ ਨਹੀਂ ਹੁੰਦਾ, ਕਿਉਂਕਿ ਉਹਦੇ ਵਿੱਚ ਉਹ ਲੀਨ ਹੋ ਜਾਂਦਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ, ਫਿਰ ਉਹ ਕੀ ਕਵੇਗਾ, ਫਿਰ ਤੇ ਉਹਦੇ ਵਿੱਚ ਭੇਦ ਹੋ ਗਿਆ। ਇਸ ਕਰਕੇ ਮਹਾਰਾਜ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ। ਉਹਦੇ ਵਿੱਚ ਹੀ ਸੰਭਾ ਗਏ ਨੇ ਤੇ ਬੋਲ ਫਿਰ ਕਿੱਥੋਂ ਹੋਵੇਗਾ, ਜਦੋਂ ਵਿੱਚ ਹੀ ਭੇਦ ਹੋ ਗਏ ਨੇ ਉੱਥੇ ਬੋਲ ਨਹੀਂ ਹੁੰਦਾ। ਰਤਨ ਲੁਕਾਇਆ ਲੋਕੈ ਨਾਹੀਂ, ਜੇ ਕੋ ਰੱਖੈ ਲੁਕਾਏ। ਭਈ ਨਾਮ ਰਤਨ ਐਸਾ ਹੈ ਨਾ, ਉਹ ਲੁਕਿਆ ਕਦੇ ਲੁਕਦਾ ਨਹੀਂ, ਕੋਈ ਲੁਕਾਉਣ ਦਾ ਯਤਨ ਕਰੇ, ਜਿਵੇਂ ਧਨ ਦਾ ਕਦੇ ਲੁਕਿਆ ਲੁਕਦਾ ਨਹੀਂ ਹੈ। ਪੁੱਤਰ ਜਨਮ ਲੈਂਦਾ ਹੈ, ਮਾਂ ਜਨਮ ਕੋਠੜੇ ਵਿੱਚ ਦਿੰਦੀ ਹੈ, ਦੋ ਚਾਰ ਮਿੰਟ ਨਹੀਂ ਹੁੰਦੇ, ਵਧਾਈਆਂ ਮਿਲ ਜਾਂਦੀਆਂ ਨੇ, ਵਧਾਇਆ ਹੋਵੇ ਵਧਾਇਆ ਹੋਵੇ।

ਆਪਣਾ ਕਾਕਾ ਜੰਮਿਆ, ਜਿਵੇਂ ਪੁੱਤਰ ਦਾ ਜੰਮਿਆ ਲੁਕਦਾ ਨਹੀਂ ਹੈ, ਜਿਵੇਂ ਧਨ ਦਾ ਲੁਕਾਇਆ ਲੁਕਦਾ ਨਹੀਂ ਹੈ, ਤੇਵੇਂ ਜਿਹਦੇ ਕੋਲ ਨਾਮ ਹੈ ਲੁਕਾਇਆ ਲੁਕਦਾ ਨਹੀਂ, ਉਹ ਪ੍ਰਗਟ ਹੋ ਜਾਂਦਾ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਲਿਖੀ ਹੈ, ਕਹਿੰਦੇ ਨੇ ਧਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣਾ, ਭਾਵੇਂ ਬੈਂਕ ਚ ਪਿਆ ਤੇ ਮੱਥੇ ਤੋਂ ਪਤਾ ਲੱਗਦਾ, ਗੱਲਾਂ ਤੋਂ ਇਸ਼ਾਰੇ ਹੋ ਜਾਂਦੇ ਵੀ ਚਾਰ ਕੌਡੀਆਂ ਹੈਗੀਆਂ। ਪੁੱਤ ਜਣੇ ਵੜ ਕੋਠੜੀ ਬਾਹਰ ਜੱਗ ਜਾਣਾ, ਮਾਂ ਜਿਹੜੀ ਹੈ ਬੱਚੇ ਨੂੰ ਜਨਮ ਦਿੰਦੀ ਹੈ, ਬਾਹਰ ਜੱਗ ਵਿੱਚ ਪਤਾ ਲੱਗ ਜਾਂਦਾ। ਤੇਵੇਂ ਜਿਹਦੇ ਕੋਲ ਨਾਮ ਹੈ ਆਪਣੇ ਆਪ ਨੂੰ ਛੁਪਾਵੇ, ਬੰਦਗੀ ਕਰੇ ਪਤਾਲ ਮੈਂ ਪ੍ਰਗਟ ਹੋਏ ਸੰਸਾਰ, ਉਹ ਕਦੇ ਲੁਕਿਆ ਲੁਕਦਾ ਨਹੀਂ, ਉਹਦੀ ਚਮਕ ਹੀ ਐਸੀ ਹੋ ਜਾਂਦੀ ਹੈ, ਉਹਦੇ ਬੋਲਾਂ ਦੀ ਮਿਠਾਸ ਐਸੀ ਹੋ ਜਾਂਦੀ ਹੈ। ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਸਭ ਕੁਛ ਤੇਰਾ ਦਾਤਾ ਜੀ, ਤੁਸੀਂ ਅੰਤਰ ਜਾਮੀ ਹੋ, ਤੁਸੀਂ ਸਾਰਿਆਂ ਦੇ ਹੋ, ਮੇਰਾ ਕੱਲੇ ਦਾ ਦਾਵਾ ਨਹੀਂ ਕਿਸੇ ਬੰਦੇ ਦਾ ਵੀ ਰੱਬ ਮੇਰਾ, ਨਾ ਨਾ ਨਾ, ਬਿਲਕੁਲ ਨਹੀਂ ਹੈ, ਉਹ ਸਾਰਿਆਂ ਦਾ ਇੱਕ ਰੂਪ ਹੈ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਉਹ ਸਾਰਿਆਂ ਦਾ ਹੈ। ਜਿਸ ਨੂੰ ਦਾਤ ਕਰਾਂ ਸੋ ਪਾਏ, ਜਣ ਨਾਨਕ ਅਵਰ ਨਾ ਕੋਈ, ਵੀ ਜਿਹਨੂੰ ਉਹ ਦਾਤ ਦਿੰਦਾ ਹੈ ਨਾ, ਉਹਨੂੰ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਹੋ ਨਹੀਂ ਸਕਦਾ, ਦੂਸਰ ਹੋਏ ਤਾਂ ਸੋਝੀ ਪਾਏ। ਗੁਰੂ ਸਵਾਰੀ ਸੰਗਤ ਜੀ, ਅੰਮ੍ਰਿਤ ਬਚਨਾ ਦੀ ਸਮਾਪਤੀ ਹੈ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਬੇਅੰਤ ਫੁੱਲਾਂ ਦੀਆਂ ਮਾਫੀਆਂ। ਅੱਜ ਦਾ ਦਿਹਾੜਾ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਮਣੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਸੰਗਤਾਂ ਮਨਾ ਰਹੀਆਂ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਰ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸਭ ਕੋਇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਸ਼ਰਿਆਇਤ ਦੇਖਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦ੍ਰਿਸ਼ ਨਿਸ਼ਨਾਨ ਚੁੰਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਤਖਤਾਂ ਤੇ ਬਿਰਾਜਮਾਨ ਹੋ ਕੇ ਮਹਾਰਾਜ ਜੀ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਜਾਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੈਂਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੈਂਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਕਲੀ ਮੁਰਿਆਓ ਇਤ ਮਾਰਗ ਪੈਰ ਤ੍ਰਿਜੇ ਸਿਰ ਦੀਜੈ ਕਾਣ ਨਾ ਕੀਜੇ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਪੇ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੈ ਬੋਰ ਨਾ ਮਰਨਾ ਹੋਏ ਮਹਾਰਾਜ ਜੀ ਕਿਰਪਾ ਕਰਨੀ ਅੱਜ ਸਿੱਖ ਕੌਮ ਦੇ ਮਹਾਨ ਸਿੱਖ
ਜਰਨਾਇਲ ਸਿੱਖ ਸੂਰਮੇ ਮਹਾਰਾਜ ਜੀਓ, ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਅੱਜ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਿੱਖ ਗੁਰਦੁਆਰਾ ਸਰਬਜੀਤ ਦੀਆਂ ਸਮੂਹ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜੀ ਆਪ ਜੀ ਦੇ ਚਰਨ ਸਪਰਸ਼ ਕਰ ਰਹੀਆਂ ਹਨ, ਦਿਹਾੜੇ ਨੂੰ ਬੜੇ ਪ੍ਰੇਮ ਭਾਵਨਾ ਨਾਲ ਮਨਾ ਰਹੀ ਹਨ। ਬੇਅੰਤ ਸੰਗਤਾਂ ਨੇ ਤਨ ਮਨ ਧਰ ਦੇ ਨਾਲ ਸੇਵਾਵਾਂ ਕੀਤੀਆਂ, ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ। ਕਿਰਪਾ ਕਰਨੀ ਮਹਾਰਾਜ ਜੀ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋ ਕਰੋ ਨਾਮਦਾਰ ਬਖਸ਼ਿਸ਼ ਕਰਨਾ, ਸ਼ਹੀਦਾਂ ਦੇ ਪਾਏ ਹੋਏ ਪੂਰਨੇ ਤੇ ਚੱਲਣ ਦਾ ਬਲ ਉਦਮ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਉਹ ਆਪ ਜੀ ਦੀਆਂ ਬਖਸ਼ਿਆ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋਸ਼ ਛਕਿਆ ਉਸਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ

0: ਫਤਿਹ।
1: ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜੋ ਹਰ ਸਾਲ ਇਸ ਪਾਵਨ ਅਸਥਾਨ ਤੇ ਪਹੁੰਚ ਕੇ ਆਪ ਸੰਗਤਾਂ ਦੀ ਕਥਾ ਰਹੀ ਸੇਵਾ ਕਰਦੇ ਨੇ, ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਇਹ ਮਹੀਨਾ ਉਹ ਆਪਣੇ ਕੋਲ ਕਥਾ ਦੀ ਸੇਵਾ ਕਰਨਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਵੱਧ ਤੋਂ ਵੱਧ ਸਮਾਂ ਕੱਢ ਕੇ ਵਿਦਵਾਨ ਸੱਜਣਾਂ ਕੋਲੋਂ ਗੁਰਬਾਣੀ ਦੇ ਵਿਚਾਰ ਸਰਵਣ ਕਰੀਏ ਜੀਓ। ਬੇਨਤੀ ਹੈ ਅੱਜ ਸਾਡੇ ਮਹਾਨ ਸਿੱਖ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਇਆ ਜਾ ਰਿਹਾ। ਬੜੇ ਸੋਹਣੇ ਇਤਿਹਾਸ ਦੇ ਵਿਚਾਰ ਭਾਈ ਸਾਹਿਬ ਜੀ ਹੁਣਾਂ ਨੇ ਭਾਈ ਮਨੀ ਸਿੰਘ ਦੇ ਜੀਵਨ ਵਿੱਚੋਂ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ। ਸ਼ਾਮ ਦੇ ਦੀਵਾਨ ਵਿੱਚ ਵੀ ਅਸੀਂ ਬੇਨਤੀ ਕਰਾਂਗੇ, ਜ਼ਰੂਰ ਡਿਟੇਲ ਦੇ ਨਾਲ ਭਾਈ ਸਾਹਿਬ ਦੇ ਜੀਵਨ ਦੇ ਉੱਤੇ ਚਾਨਣਾ ਪਾਉਣਗੇ ਜੀਓ। ਬੇਨਤੀ, 15 ਜੁਲਾਈ ਨੂੰ ਸੰਗਰਾਂਦ ਦਾ ਦਿਹਾੜਾ ਹੈ। ਅਸੀਂ ਉੱਥੇ ਉਸੇ ਦਿਨ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਵੀ ਦਿਹਾੜਾ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਇਸ ਗੁਰੂ ਘਰ ਦੇ ਵਿੱਚ ਫ੍ਰੀ ਗੁਰਮਤਿ ਕੈਂਪ, ਜੋ 6 ਸਾਲ ਤੋਂ ਲੈ ਕੇ 15 ਸਾਲ ਦੇ ਬੱਚਿਆਂ ਨੇ ਇਹਦੇ ਵਿੱਚ ਪਾਰਟੀਸਪੇਟ ਕਰਨਾ, ਉੱਥੇ ਸ਼ੁਰੂਆਤ ਹੋ ਰਹੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਬੱਚਿਆਂ ਨੂੰ ਲੈ ਕੇ ਆਈਏ ਜੀਓ। 24 ਜੁਲਾਈ ਨੂੰ ਮੇਰੀ ਪੀਰੀ ਦਿਵਸ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 7 ਅਗਸਤ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆਓ, ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਜੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾਂ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 615 ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਜ ਅੱਗੇ ਪ੍ਰਾਰੰਭ ਹੋਣਗੇ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 615 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਆਉ ਜਿਹਵਾ ਸੁਆਦ ਲੋਭ ਮਦ ਮਤੋ ਉਪਜੇ ਅਨਿਕ ਵਿਕਾਰਾ ਬਹੁਤ ਜੋਨ ਭਰਮਤ ਦੁਖ ਪਾਇਆ।

ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵੋ ਸੋਰਠ ਮਹੱਲਾ ਪੰਜਵਾਂ ਜਾ ਕੇ ਸਿਮਰਨ ਸਭ ਕਿਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਚਹੁ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਹਰ ਰੋਜ਼ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਕੇ ਜੀਵਨ ਨੂੰ ਸਫਲਿਆ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਕੀਤੇ ਹਨ। ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾਂ ਨੂੰ ਸਤਿਗੁਰੂ ਜੀ ਬਖਸ਼ ਦੇਣ, ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Kotan. Kotan Kut Tanwar Sahib Sri Guru Granth Sahib Patshah Ji Da. Kotan Kut Tanwar Aap Sariyan Sangtan Da Shahidi Tyade Manande Hoye Tan Sri Guru Granth Sahib Patshah Ji Di Charan Shansho Prapt Kar Rahe Ho Pagaan Wale Ho Guru Mehr Karan ਦੱਸੇ ਹੋਏ ਸਤਿਗੁਰਾਂ ਦੇ ਮਾਰਗ ਤੇ ਸਤਿਗੁਰੂ ਸਾਨੂੰ ਵੀ ਇਹ ਸ਼ਕਤੀ ਪ੍ਰਦਾਨ ਕਰੇ ਕਿ ਗੁਰੂ ਦੇ ਚੱਲੇ ਦੱਸੇ ਹੋਏ ਮਾਰਗ ਤੇ ਅਸੀਂ ਚੱਲ ਸਕੀਏ, ਆਪਣਾ ਜੀਵਨ ਸਫਲ ਕਰ ਸਕੀਏ। ਸਾਡੇ ਉਸਤਾਦ ਜੀ ਪ੍ਰੋਫੈਸਰ ਰਣਜੀਤ ਸਿੰਘ ਜੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ, ਧੰਨਵਾਦ ਜੀ ਆਇਆਂ ਨੂੰ। ਦਾਸ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ। ਗੁਰੂ ਦੀ ਫਤਿਹ, ਸਾਰੇ ਗੱਜ ਕੇ ਬੁਲਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਿਗੁਰ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਸੰਧਿਆ ਦੇ ਦੀਵਾਨ

0: ਬਖਸ਼ਿਸ਼ ਕਰਕੇ ਨਜ਼ਰੋ ਨਜ਼ਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖਣ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ, ਸਭ ਆਪ ਜੀ ਨੇ ਕਾਰਜ ਰਸ ਕਰਨੇ। ਵਿਘਣ ਦਾ ਨਾਸ਼ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਅੱਖਾਂ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਨਾ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਜਸ ਸ੍ਰੀ।
1: ਹੁਣ ਮੈਂ ਬੇਨਤੀ ਕਰਦਾ ਹਾਂ ਬੀਬੀ ਸਿਮਰਤ ਕੌਰ ਜੀ ਸਟੇਜ ਤੇ ਆ ਜਾਣ ਤੇ ਦੋ ਰਾਗਾਂ ਦਾ ਗਾਇਨ ਕਰਨਗੇ। ਸਮੇਂ ਦਾ ਰਾਗ ਸੂਹੀ ਤੇ ਰਾਗ ਰਾਮ ਕਲੇ। ਸਿਮਰਤ ਕੌਰ ਪਿਛਲੇ ਦੋ ਤਿੰਨ ਸਾਲਾਂ ਤੋਂ ਬੇਰੀਆ ਚ ਕੀਰਤਨ ਕਰਨ ਆ ਰਹੇ ਹਨ ਤੇ ਸੰਗਤ ਵੀ ਇਹਨਾਂ ਦਾ ਕੀਰਤਨ ਬਹੁਤ ਹੀ ਪਸੰਦ ਕਰ ਰਹੇ ਹਨ ਤੇ ਬਹੁਤ ਹੀ ਭਿੱਜ ਕੇ ਕੀਰਤਨ ਕਰਦੇ ਹਨ ਤੇ ਸਮਾਂ ਹੈ

Thank you.

ਸਤਿਗਤ ਹੋਏ ਨਾਮੀ ਜਾਪ ਜਪਾਇਆ ਜਾਵੇ।

ಸಮವು

Thank you.

Jatata

ਪਰਮੇਸ਼ਰ ਦੇ ਨਾਮ ਲਾਏ ਨਾਨਕ ਉੱਥੇ ਭਜਨਾ ਸੋਜਣ ਕਰ

ஆமாம் ஆமாம்.

ਚੱਲ ਰਿਹਾ ਉਹ ਗੁਰਮੁਖ ਬਣ ਗਿਆ। ਜਿਹੜਾ ਕੋਈ ਗੁਰਮੁਖ ਬਣ ਗਿਆ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੁੜ ਸਭ ਜਾਏ। ਜਿਹੜਾ ਕੋਈ ਗੁਰਮੁਖ ਬਣ ਗਿਆ ਉਹਨੂੰ ਫਿਰ ਪਰਮਾਤਮਾ ਨਦਰੀ ਆ ਜਾਂਦਾ। ਪਰਮਾਤਮਾ ਨਦਰੀ ਆ ਗਿਆ ਫਿਰ ਉਹ ਮੋਹ ਮਾਇਆ ਇਸ ਤੋਂ ਵਿਛੋੜਾ ਪੈ ਕੇ ਉਹ ਉੱਪਰ ਉੱਠ ਜਾਂਦਾ। ਉਹਦੇ ਅੰਦਰੋਂ ਮੋਹ ਮਾਇਆ ਖਤਮ ਹੋ ਜਾਂਦੀ ਹੈ, ਮੋਹ ਮਾਇਆ ਤੋਂ ਉੱਪਰ ਉੱਠ ਜਾਂਦਾ। ਕਿਰਪਾ ਕਰਨ ਸਤਿਗੁਰੂ ਜੀ ਕਿ ਆਹ ਜਿਹੜੇ ਦੋ ਸਲੋਕਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ, ਸੇਵਾ ਦੀ, ਚਾਕਰੀ ਦੀ। ਗੁਰਮੁਖ ਜਿਹੜੇ ਸੇਵਾ ਕਰਦੇ ਆ ਭਾਈ, ਉਹਨਾਂ ਨੂੰ ਮਨ ਚਿੰਦਿਆ ਫਲ ਪਾਏ ਸੀ, ਅੰਤਰ ਵਿਵੇਕ ਵਿਚਾਰ ਪ੍ਰਾਪਤ ਹੁੰਦਾ। ਤੇ ਜਿਹੜੇ ਮਨਮੁਖ ਸੇਵਾ ਕਰਦੇ ਆ ਉਹਨਾਂ ਨੂੰ ਫਿਰ ਦਰਗਾਹ ਲੇਖਾ ਮੰਗੀ ਹੈ, ਕੋਈ ਅੰਤ ਨਾ ਸਕੀ ਛਡਾਏ, ਇਹ ਮਿਲਦਾ। ਇਹ ਗੁਰੂ ਸਾਹਿਬ ਜੀ ਦੱਸ ਰਹੇ ਇਹਨਾਂ ਸਲੋਕਾਂ ਦੇ ਵਿੱਚ। ਕਿਰਪਾ ਕਰਨ ਸਤਿਗੁਰੂ ਜੀ, ਅਸੀਂ ਗੁਰਮੁਖ ਬਣ ਕੇ ਸੇਵਾ ਕਰੀਏ, ਅਸੀਂ ਵੀ ਭੌਜਲ ਤਰ੍ਹਾਂ ਸੰਸਾਰ ਹੋ ਸਕੀਏ, ਅਸੀਂ ਵੀ ਮਨ ਚਿੰਦਿਆ ਫਲ ਪਾਏ ਸੀ ਦੇ ਪਾਤਰ ਬਣ ਸਕੀਏ। ਦਾਤਾ ਜੀ ਦਇਆ ਦ੍ਰਿਸ਼ਟੀ ਮਿਹਰਾਮਤ ਕਰਨ। ਅੱਜ ਦੇ ਸ਼ਬਦ ਨੂੰ ਪੜ੍ਹਦਿਆਂ ਵਿਚਾਰਦਿਆਂ ਹੋਈਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਦੀ ਖੀਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ, ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸੁਮਤ ਬਖਸ਼ਣ ਆਪ ਸਾਧ ਸੰਗਤ ਜੀ ਦੀ ਸੇਵਾ ਸੌਖੇ ਤਰੀਕੇ ਸੁਚੱਜੇ ਢੰਗ ਨਾਲ ਹੋ ਸਕੇ। ਸਮੂਹ ਸਾਧ ਸੰਗਤ ਜੀ ਨੂੰ, ਦਾਸ ਨੂੰ ਵਾਹਿਗੁਰੂ